ਸੋਚਿਆ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਭੁੱਲਾ ਚੁੱਕਾਂ ਦੀ ਸੀਮਾ ਫਤਿਹ ਸਾਂਝੀ ਕਰੋ ਜੀ।

ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਵਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ।

ਸਨਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ

ਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ

ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ।

ਆਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਪੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ।

ਕੂਪੀਵ ਨ ਪਾਵਤ ਬੇਦਾ ਤਾ ਕਉ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੋ ਤਾਕੇ ਤਾਪ ਤਨਕ ਮਹਿ ਹਰਿਹੋ ਰਿੱਧ ਸਿੱਧ ਕਰਮੂ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ।

ਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰਾ ਸਭ ਕਿਛ ਹੈ ਜਿਸ

कच्छहु कंचन पयु शब्द गुरु श्रवण है सुनयो बिखते अमृत हुयो ना।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤਬੰਧਕ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਤਸੰਗ ਜੀ ਮਹਾਰਾਜ ਬਖਸ਼ੀ ਕੀਤੀ, ਆਪ ਸੰਗਤ ਵਿੱਚ ਸ਼ਰਧਾ ਭਾਵਨਾ ਸਹਿਤ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਨੂੰ ਕੀਤੇ ਨੇ। ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਦਾਰ ਰਹਿ ਰਾਤ ਪਾਠ ਸਾਨੂੰ ਕੀਤੇ ਹਨ। ਅਰਦਾਸ ਹਾਜ਼ਰੀਆਂ ਭਰੀਆਂ ਨੇ। ਅਮਰਿੰਦ ਮਾਰੇ ਬਖਸ਼ੇ ਪਿੱਤਰ ਗੁਰਨਾਮੇ ਸਾਨੂੰ ਕੀਤੇ ਹਨ। ਸਤਸੰਗ ਦੇ ਅੱਜ ਦਾ ਸਮਾਂ ਸਮਾਂ ਗੁਰੂ ਸਾਹਿਬਾਂ ਨੇ ਆਪ ਸਾਹਿਬ ਗੁਰਮੁਖ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਦੇ ਆਪ ਸੰਗਤ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਇਸ ਸਮੇਂ ਸ਼ਾਮਰ ਕੀਰਤ ਆਰੰਭ ਹੁੰਦੇ ਨੇ। ਤੋ ਜਿਸ ਵਿੱਚ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਰਿਸ਼ਪਾਸ ਦਾ ਜਥਾ, ਭਾਈ ਰਿਸ਼ਪਾਸ ਜੀ ਠੀਕ 7 ਵਜੇ ਤੱਕ ਆਰਤੀ ਕੀਰਤਨ ਨਾਸ ਦੁਆਰਾ ਆਪ ਸਤਸੰਗਤਾਂ ਨੂੰ ਮਾਰ ਸਾਹਿਬ ਚੈਨਲ ਜੋੜਨ ਵਾਸਤੇ ਮਾਨ ਪਾਲਾ ਕਰਨਗੇ। ਸੱਤ ਤੋਂ ਸੱਤ ਮਿੰਟ ਅੱਜ ਤੱਕ ਖਸਾ ਕਰਨਗੇ ਭਾਈ ਗੁਰਮੇਲ ਸਿੰਘ ਜੀ ਮਹਾਨ ਵਿਦਵਾਨ ਵੀ ਜੋ ਸਾਡੇ ਪਾਸ ਬਾਹਰੋਂ ਆਏ ਹੋਏ ਨੇ, ਉਹਨਾਂ ਨੇ 1 ਮਹੀਨਾ ਸਾਡੇ ਪਾਸ ਠਹਿਰਨਾ। ਸੋ ਸਤਸੰਗ ਜੀ ਆਤਮ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਉਸ ਸਮੇਂ ਆਇਆ ਕਰੋ। 7 ਵਜੇ ਲਾਗੇ 8:30 ਤੱਕ ਢਾਡੀ ਜਥਾ ਜੌਹਰ ਸਾਹਿਬ ਦਾ, ਜੋ ਇੰਦਰਜੀਤ ਸਿੰਘ ਜੌਹਰ ਨੇ, ਉਹ ਹਰ ਰੋਜ਼ ਸਾਡੇ ਪਾਸ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਸੋ 7 ਵਜੇ ਲੈ ਕੇ 8:30 ਤੱਕ ਢਾਡੀ ਵਾਰਾਂ ਢਾਡੀ ਜਥਾ ਆਪ ਸਾਨੂੰ ਕਰਾਉਣਗੇ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ, ਆਓ ਮੱਥਾ ਟੇਕੋ, ਅਰਦਾਸ ਕਰੋ। ਅਤੇ ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਮਹਾਰਾਜ ਕੀ ਦਰਬਾਰ ਬੈਠ ਕੇ ਕਥਾ ਕੀ ਦਰਬਾਰ ਹੀ ਸ਼ਰਨ ਕਰ ਸਕਦੇ ਹੋ। ਔਰ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਨਾਰਥ ਸਾਊਥ ਹਾਲ ਜੋ ਡਬਲ ਹਾਲ ਬਣ ਰਹੇ ਨੇ, ਨਾਰਥ ਸਾਈਡ ਔਰ ਸਾਊਥ ਸਾਈਡ ਡਬਲ ਹਾਲ ਬਣ ਰਹੇ ਨੇ, ਸੋ ਉਹਨਾਂ ਦੇ ਵਾਸਤੇ ਬੇਅੰਤ ਮਾਇਆ ਦੀ ਲੋੜ ਹੈ। ਬੇਅੰਤ ਪਰਿਵਾਰਾਂ ਵੱਲੋਂ ਜਿਹਨਾਂ ਨੇ ਆਪਣੀ ਦਸਵੰਧ ਦੀ ਕਮਾਈ ਸਫ਼ਰ ਕੀਤੀ ਹੈ, ਬੇਅੰਤ ਮਾਇਆ ਗੁਰੂ ਘਰ ਨੂੰ ਦਿੱਤੀ ਹੈ, ਉਹ ਸਾਹਿਬ ਪਾ ਗਏ ਹਨ। ਸਤਸੰਗ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣਾ ਦਸਵੰਧ ਸਫ਼ਲ ਨਹੀਂ ਕੀਤਾ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਦਸਵੰਧ ਦੀ ਕਮਾਈ ਕੱਢ ਕੇ ਗੁਰੂ ਘਰ ਮਾਇਆ ਪੇਟਾ ਕਰੋ। ਅਤੇ ਅਸੀਂ ਸਾਰੇ ਮਿਲ ਕੇ ਜੋ ਡਬਲ ਵਿੰਡਗਾਂ ਬਣਨੀਆਂ ਨੇ, ਇਹਨਾਂ ਨੂੰ ਅਸੀਂ ਸ਼ਾਨਾ ਚੌਕ ਨਾਲ ਸੰਪੂਰਨ ਕਰ ਸਕੀਏ। ਸਤਸੰਗ ਜੀ ਜੋ ਆਪ ਹਰ ਰੋਜ਼ ਲੜੀ ਵਾਸਤੇ ਅੱਜ ਪ੍ਰਸਰਣ ਕਰ ਰਹੇ ਹੋ, ਉਹ ਘਰਾਂ 'ਚ ਵੀ ਬੇਨਤੀ ਪਰਾਂ ਵੱਲੋਂ ਲੜੀ ਵਾਸਤੇ ਅੱਜ ਪ੍ਰਾਰੰਭ ਹੋਏ ਨੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ, ਜਿਹਨਾਂ ਫੋਨ ਨੰਬਰ ਹੈ 408-7-1-2-4-1-4-5, ਸੰਪਰਕ ਕਰਕੇ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਬਣਾਉਣਾ ਸਾਂਝਾ ਕਰੋ, ਤਾਂ ਕਿ ਸਾਰੇ ਜਿਹੜੇ ਸਹਿਜ ਪਾਠ ਨੇ ਇਹਨਾਂ ਨੂੰ ਇਕੱਠੇ ਇੱਕੋ ਦੇਣੀ ਭੋਇਆ ਭੋਗ ਪਾ ਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 16 July ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ ਸ਼ਹੀਦੀ ਹੈ ਭਾਈ ਤਾਰੂ ਸਿੰਘ ਜੀ ਦੀ, ਆਪ ਸੰਗਤਾਂ ਨੇ ਹਾਜ਼ਰੀਆਂ ਪਾਉਣੀਆਂ ਨੇ। July 13 ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਲੱਗ ਗਿਆ ਬੱਚਿਆਂ ਦਾ, ਜਿਹਦੇ ਬੱਚਿਆਂ ਦੀ ਉਮਰ ਹੋਵੇਗੀ 6 ਤੋਂ ਲੈ ਕੇ 15 ਸਾਲ ਤੱਕ। ਜ਼ਰੂਰ ਸਤਸੰਗ ਜੀ ਆਪਣੇ ਬੱਚਿਆਂ ਨੂੰ ਇੱਥੇ ਦਾਖਲ ਕਰਵਾ ਕੇ ਉਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਉਹਨੂੰ ਅਸੀਂ ਉਜਾਲਾ ਕਰਨ ਦੀ ਕੋਸ਼ਿਸ਼ ਕਰ ਸਕੀਏ। ਸੋ July 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਹੋ ਰਹੇ ਜੁਲਮਾਂ ਨੂੰ ਟਾਕਰਾ ਕਰਨ ਵਾਸਤੇ ਮੀਰੀ ਪੀਰੀ ਦੇ ਦੁਆਰਾ ਪਹਿਨ ਕੇ ਉਹਨਾਂ ਦਾ ਟਾਕਰਾ ਕੀਤਾ ਸੀ। ਸਤਸੰਗ ਜੀ 7 August ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ। ਆਪ ਸਾਰੀ ਸੰਗਤ ਹਰ ਭਰੋ, ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਗੁਰੂ ਦੇ ਬਖਸ਼ਿਆਂ ਦਾ ਧੰਨਵਾਦ ਕਰੀਏ। ਹੁਣ ਭਾਈ ਸਾਹਿਬ ਤਿਆਰ ਨੂੰ ਕੀਰਤ ਨਾਮ ਕਰਨ ਲਈ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਤੇ ਪ੍ਰਕਾਰ ਤੋਟੋ ਪ੍ਰੀਤ ਦਾਸ ਤੇਰੀ ਕੀ ਨਿਰਮਲ ਰੀਤ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਸਾਚੀ ਪ੍ਰੀਤ ਨਾ ਟੁੱਟੇ ਪਿਆਰੇ ਜੁਗ ਜੁਗ ਰਹੇ ਸਮਾਏ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਤੋਰੀ ਮਾਲਕ ਜੀ ਸੰਸਾਰ ਦੀ ਪ੍ਰੀਤ ਪਿਆਰ ਕੇਵਲ ਤੇ ਕੇਵਲ ਇੱਕ ਸੀਮਾ ਹੈ। ਮਨੁੱਖ ਕਈ ਵਾਰੀ ਆਪਣੇ ਸਰੀਰ ਦੇ ਨਾਲ ਵੀ ਮੌਤ ਤੋੜ ਦਿੰਦਾ ਹੈ, ਕਿਉਂਕਿ ਜਦੋਂ ਤੱਕ ਇਹਨੇ ਸਾਥ ਦੇਣਾ ਹੈ ਉਦੋਂ ਤੱਕ ਇਹਦੇ ਨਾਲ ਪਿਆਰ ਹੈ, ਨਹੀਂ ਤਾਂ ਕਈ ਵਾਰੀ ਮਨੁੱਖ ਆਪਣੇ ਸਰੀਰ ਤੋਂ ਹੀ ਅੱਕ ਜਾਂਦਾ ਹੈ। ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਗੱਲ ਚੇਤੇ ਰੱਖੀ, ਜੇ ਉਸ ਮਾਲਕ ਪ੍ਰਭ ਦੇ ਨਾਲ ਪਿਆਰ ਪਾਇਆ ਹੈ ਨਾਮੇ ਪ੍ਰੀਤ ਨਾਰਾਇਣ ਲਾਗੇ ਸਹਿਜ ਸਪਾਏ ਪਇਓ ਬੈਰਾਗੀ, ਨਾਮ ਦਿਓ ਨਾਰਾਇਣ ਪਾਇਆ ਗੁਰੂ ਭੇਟਤ ਅਲਖ ਲਖਾਇਆ। ਜਿਨ੍ਹਾਂ ਨੇ ਫਿਰ ਉਸ ਮਾਲਕ ਦੇ ਨਾਲ ਪਿਆਰ ਪਾਇਆ ਹੈ ਸਾਚੀ ਪ੍ਰੀਤ ਨਾਲ ਟੁੱਟੇ ਪਿਆਰੇ ਜੁਗ ਜੁਗ ਰਹੀ ਸਮਾਏ। ਇੰਨੀ ਕੁ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਅਗਲੇ ਪ੍ਰੋਗਰਾਮ ਆਪ ਜੀ ਨੂੰ ਸਰਵਣ ਕਰਾਉਣ ਲੱਗੇ ਸਿੱਖ ਪੰਥ ਦੇ ਵਿਦਵਾਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਅਗਲੇ ਪ੍ਰੋਗਰਾਮ ਕਥਾ ਦੇ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਗੁਰ ਇਤਿਹਾਸਿਕ ਇਤਿਹਾਸ ਸਰਵਣ ਕਰੀ ਦਾਸ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਚਰਨ ਤੋੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤਉ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਦ ਪਹਿਸਾਰੀ ਤੁਦ ਜੇ ਵੜ ਅਵਰਨ ਕੋਈ

ਗੁਰੂ ਸਵਾਰੀ ਸੰਗਤ ਜੀ ਬਹੁਤ ਹੀ ਪਿਆਰ ਸਹਿਤ ਰਸਨਾ ਪਵਿੱਤਰ ਕਰੋ, ਰਸਨਾ ਦੁਆਰੇ ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਦਸਾਂ ਪਾਤਸ਼ਾਹੀਆਂ ਦੀ ਜੱਗ ਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਗੁਰੂ ਬਖਸ਼ਿਸ਼ ਦੁਆਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਨ ਦਾ, ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸ੍ਰੀ ਮਾਨ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਆਪਣੇ ਕਵਿਤਾ ਵਿੱਚ ਬਹੁਤ ਪਿਆਰੇ ਅੰਮ੍ਰਿਤ ਬਚਨ ਸਾਨੂੰ ਬਖਸ਼ਦੇ ਨੇ। ਇੱਕ ਵਾਰ ਜਿੰਨੇ ਬੈਠੇ ਹੋ ਗੁਰੂ ਦਰਬਾਰ ਵਿੱਚ ਜਾਂ ਘਰਾਂ ਵਿੱਚ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਆਖੋ ਰਸਨਾ ਪਵਿੱਤਰ ਸਵਾਸਾਂ ਦਾ ਭਾੜਾ ਸਤਨਾਮ ਸ਼੍ਰੀ ਵਾਹਿਗੁਰੂ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਵਿਤ ਬਹੁਤ ਪਿਆਰਾ ਕਲਮ ਬੰਦ ਕਰਦੇ ਨੇ। ਇਹ ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੋਈ ਹੈ। ਜਿਸ ਵੇਲੇ ਸਤਿਗੁਰਾਂ ਦੀ ਪਾਵਨ ਬਾਰਗਾਹ ਵਿੱਚ ਆ ਕੇ ਪਿਆਰਾ ਗੁਰਸਿੱਖ ਜੁੜਦਾ ਹੈ, ਜੀਵਨ ਸਫਲ ਵਾਲੇ ਮਾਰਗ ਵੱਲੇ ਤੁਰਦਾ, ਭਾਵ ਕੇ ਜੀਵਨ ਸਫਲ ਹੀ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤਾ ਹੈ, ਕਹਿੰਦੇ ਸਫਲ ਜਨਮ ਗੁਰ ਚਰਨ ਸ਼ਰਨ ਲਿਵ। ਫਿਰ ਅਰਜ ਕਰਾਂ, ਸਫਲ ਜਨਮ ਗੁਰ ਚਰਨ ਸ਼ਰਨ ਲਿਵ, ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈ ਹੈ। ਜਨਮ ਤਾਂ ਮਿਲਿਆ ਹੈ, ਪਰ ਸਫਲ ਉਦੋਂ ਹੈ ਜਦੋਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਆ ਕੇ ਜੀਵ ਜੁੜਦਾ ਹੈ, ਸਹਿਜੇ ਸਹਿਜੇ ਯਤਨ ਕਰਦਾ ਹੈ ਵੀ ਅੰਮ੍ਰਿਤ ਬਾਣੀ ਸੁਣਦਿਆਂ ਸੁਣਦਿਆਂ ਇਕਾਗਰਤਾ ਬਣ ਜਾਵੇ, ਪ੍ਰੇਮ ਬਣ ਜਾਵੇ, ਪ੍ਰੀਤੀ ਬਣ ਜਾਵੇ, ਜਿਵੇਂ ਗੁਰੂ ਕੇ ਕੀਰਤਨੀਏ ਸ਼ਬਦ ਸਰਵਣ ਕਰਵਾ ਰਹੇ ਸਨ। ਫਿਰ ਸਹਿਜੇ ਸਹਿਜੇ ਆਉਂਦਿਆਂ ਆਉਂਦਿਆਂ ਗੁਰੂ ਨਾਲ ਐਸੀ ਪ੍ਰੀਤੀ ਬਣ ਜਾਂਦੀ, ਉਹ ਕਦੇ ਟੁੱਟਦੀ ਨਹੀਂ ਹੈ, ਕਿਤੇ ਪ੍ਰਕਾਰ ਨਾ ਟੁੱਟੋ, ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ। ਸਫਲ ਜਨਮ ਗੁਰ ਚਰਨ ਸ਼ਰਨ ਲਿਵ, ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈ ਹੈ। ਜਿਸ ਵੇਲੇ ਦ੍ਰਿਸ਼ਟੀ ਦੁਆਰੇ, ਨੇਤਰਾਂ ਦੁਆਰੇ, ਦੀਦਿਆਂ ਦੁਆਰੇ ਗੁਰੂ ਦੇ ਦੀਦਾਰ ਪ੍ਰਾਪਤ ਹੁੰਦੇ ਨੇ, ਗੁਰਦੁਆਰਾ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਪ੍ਰਾਪਤ ਹੋਏ, ਫਿਰ ਜਿਵੇਂ ਜਿਵੇਂ ਘਰ ਜਾਂਦਾ ਹੈ ਨੇਤਰਾਂ ਵਿੱਚ ਮੇਰੇ ਵਾਹਿਗੁਰੂ ਜੀ ਦਾ ਧਿਆਨ ਬਣਿਆ ਰਹਿੰਦਾ ਹੈ, ਫਿਰ ਇਹ ਪਾਵਨ ਬਚਨ ਮਿਲ ਜਾਂਦਾ ਹੈ, ਨੇਤਰੋ ਮੇਰਿਓ ਹਰ ਤੁਮੈ ਜੋਤ ਤਹਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਆਲਿਆ। ਸਫਲ ਦ੍ਰਿਸ਼ਟ ਗੁਰ ਦਰਸ ਅਲੋਈ ਹੈ, ਸਫਲ ਸੁਰਤ ਗੁਰ ਸ਼ਬਦ ਸੁਣਤ ਨਿਤ। ਆ ਨਿਤ ਦੀ ਗੱਲ ਆ ਗਈ ਹੈ, ਨਿਤਾ ਪ੍ਰਤੀ ਸਰੀਰ ਨੂੰ ਅੰਨ ਜਲ ਦੀ ਜ਼ਰੂਰਤ ਹੈ,

ਵੀ ਜ਼ਰੂਰਤ ਹੈ। ਸਫਲ ਸੁਰਤ ਗੁਰ ਸ਼ਬਦ ਸੁਣਤ ਨਿਤ, ਜਿਹਬਾ ਸਫਲ ਗੁਣ ਨਿਧ ਗੁਣ ਗੋਈ ਹੈ। ਸਫਲ ਹਸਤ ਗੁਰ ਚਰਨ ਪੂਜਾ ਪ੍ਰਣਾਮ, ਸਫਲ ਦਰਸ਼ਨ ਸਫਲ ਚਰਨ ਪ੍ਰਦਖਣਾ ਕੇ ਲੋਈ ਹੈ। ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਹਿਰਦਾ ਸਫਲ ਗੁਰਮਤ ਕੈ ਸਮੋਈ ਹੈ। ਸੰਗਮ ਦਾ ਅਰਥ ਹੈ ਮਿਲਾਪ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਆ ਕੇ ਸੰਗਤ ਨਾਲ ਮਿਲਾਪ ਹੁੰਦਾ ਹੈ, ਗੁਰਸਿੱਖਾਂ ਨਾਲ ਬੋਲ ਬਾਲਾ ਹੁੰਦਾ ਹੈ, ਗੁਰੂ ਪਿਆਰਿਆਂ ਨਾਲ ਫਤਿਹ ਦੀ ਸਾਂਝ ਬਣਦੀ ਹੈ, ਗੁਰੂ ਦਾ ਨਾਮ ਚੇਤੇ ਆ ਜਾਂਦਾ ਹੈ। ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਹਿਰਦਾ ਸਫਲ ਗੁਰਮਤ ਕੈ ਸਮੋਈ ਹੈ। ਤੇ ਸੰਗਤ ਵਿੱਚ ਆ ਕੇ ਗੁਰਮਤ ਦਾ ਧਾਰਨੀ ਬਣ ਜਾਂਦਾ ਹੈ, ਫਿਰ ਉਹ ਗੁਰਮਤ ਜਿਹੜੀ ਗੁਰੂ ਦੀ ਮਤ ਹਿਰਦੇ ਵਿੱਚ ਵਸ ਜਾਂਦੀ ਹੈ, ਜੀਵਨ ਸਫਲ ਹੋ ਜਾਂਦਾ ਹੈ। ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ, ਸਾਧ ਸੰਗਤ ਵਿੱਚ ਆ ਕੇ ਯਾਤਰਾ ਸਫਲ ਹੋ ਜਾਂਦੀ ਹੈ, ਜੰਮਣਾ ਤੇ ਮਰਨਾ ਕੱਟਿਆ ਜਾਂਦਾ ਹੈ। ਵੱਡਿਆ ਭਾਗਾਂ ਵਾਲੇ ਉਹ ਰੋਜ਼ ਦੇ ਨੇਮੀ ਪ੍ਰੇਮੀ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਬਾਣੀ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰਦੇ ਹੋ। ਪਿਆਰ ਵਿੱਚ ਬਚਨ ਆਖੋ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਗੁਰੂ ਦੀ ਅੰਮ੍ਰਿਤ ਬਾਣੀ ਸਰਵਣ ਕਰਦਿਆਂ ਕਰਦਿਆਂ ਦੁੱਖ ਰੋਗ ਸੰਤਾਪ ਸਾਰੇ ਦੇ ਸਾਰੇ ਲੈ ਜਾਂਦੇ ਨੇ, ਅੰਦਰ ਖੇੜਾ ਆ ਜਾਂਦਾ ਹੈ, ਜੀਵਨ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਗੁਰੂ ਕੀ ਅਪਾਰ ਬਖਸ਼ਿਸ਼ ਹੈ, ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1247 ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਪ੍ਰਾਪਤ ਹੋਏ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਜੀ।

ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ। ਜਿਸ ਵੇਲੇ ਸ਼ਬਦ ਵਿੱਚ ਭੇਦਤਾ ਹੋ ਗਈ, ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ। ਜੰਮਣ ਤੇ ਮਰਨ ਨੂੰ ਕੱਟਣ ਵਾਸਤੇ ਗੁਰੂ ਦਾ ਸ਼ਬਦ ਹੈ। ਗਰੀਬ ਨਿਵਾਸ ਅਤੇ ਸਤਿਗੁਰੂ ਜੀ ਕਿਰਪਾ ਕਰਦੇ ਸਹਿਜੇ ਸੁੱਖ ਸੁੱਤੀ, ਫਿਰ ਸੁੱਤੇ ਸਿੱਧ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੁੱਤੀ ਤੋਂ ਭਾਵ ਹੈ ਸ਼ਾਂਤੀ ਆ ਜਾਂਦੀ ਹੈ। ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਅੰਦਰ ਸ਼ਾਂਤ ਹੁੰਦਾ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਣਹਦ ਤੂਰੇ। ਜਦੋਂ ਅੰਦਰ ਸ਼ਾਂਤ ਹੈ ਫਿਰ ਸੁੱਖ ਹੈ, ਜੇ ਅੰਦਰ ਤਪਦਾ ਰਿੱਝਦਾ ਕ੍ਰਿਝਦਾ ਹੈ ਤੇ ਫਿਰ ਸੁੱਖ ਕਿੱਥੇ ਹੈ। ਜਦੋਂ ਸ਼ਾਂਤੀ ਹੈ ਅੰਦਰ ਸਹਿਜ ਬਣਿਆ ਹੋਇਆ ਹੈ ਫਿਰ ਸੁੱਖ ਦੀ ਪ੍ਰਾਪਤੀ ਹੈ। ਸਤਿਗੁਰੂ ਜੀ ਦੇ ਅੰਮ੍ਰਿਤ ਬਾਚਾ ਨੇ ਅਬ ਮੈਂ ਸੁੱਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ ਅੰਗ ਛੋਡਿਓ ਹੈ ਤਿਆਗ, ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕੌ ਜੋ ਸੰਤ ਭੇਟੈ ਵਡ ਭਾਗ, ਜਣ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ। ਸਤਿਗੁਰਾਂ ਦੇ ਅੰਮ੍ਰਿਤ ਬਾਚਾ ਨੇ ਅਬ ਅਬ ਐੜਾ ਬੱਬਾ ਅਬ ਅਬ ਤੋਂ ਭਾਵ ਹੁਣ ਮਨੁੱਖਾ ਜਨਮ, ਜੋ ਦੇਹੀ ਦੀ ਪ੍ਰਾਪਤੀ ਹੋਈ ਹੈ, ਸੁੱਖ ਦੀ ਪ੍ਰਾਪਤੀ ਹੋ ਗਈ ਹੈ, ਪਰ ਹੋਈ ਕਿਵੇਂ ਹੈ? ਜਦੋਂ ਗੁਰੂ ਦੀ ਆਗਿਆ ਅੰਦਰ ਜੀਵ ਤੁਰ ਪਿਆ ਹੈ, ਤੇ ਜਦੋਂ ਆਗਿਆ ਅੰਦਰ ਤੁਰੇਗਾ ਫਿਰ ਗੁਰੂ ਦੇ ਹੁਕਮ ਨੂੰ ਮੰਨੇਗਾ, ਆਪਣੀ ਸਿਆਣਪ ਪਾਸੇ ਕਰ ਦੇਵੇਗਾ। ਧਿਆਨ ਦਿਓ, ਅਬ ਮੈਂ ਸੁੱਖ ਪਾਇਓ ਗੁਰ ਆਗ। ਇੱਥੇ ਜਦੋਂ ਗੱਗਾ ਸ਼ਬਦ ਆਉਂਦਾ ਹੈ ਛੋਟਾ ਜਿਹਾ ਜਕਾਰ ਲੱਗਾ ਹੋਇਆ ਹੈ, ਅੱਧੇ ਇੱਕ ਐੜੇ ਦਾ ਛੋਟੇ ਜਿਹੇ ਐੜੇ ਦੀ ਆਵਾਜ਼ ਦਿੰਦਾ ਹੈ ਆਗ। ਗੁਰੂ ਦੀ ਆਗਿਆ ਅੰਦਰ, ਗੁਰੂ ਦੇ ਹੁਕਮ ਅੰਦਰ ਇੱਕ ਸੁੱਖ ਮਿਲਦਾ ਹੈ। ਤਜੀ ਸਿਆਣਪ, ਸਿਆਣਪ ਛੱਡ ਦਿੱਤੀ ਹੈ, ਜਿੰਨਾ ਚਿਰ ਸਿਆਣਪਾ ਕਰਦਾ ਉਨਾ ਚਿਰ ਸੁੱਖ ਨਹੀਂ ਹੈ। ਜਦੋਂ ਸਿਆਣਪ ਹੋਵੇਗੀ ਉਦੋਂ ਚਿੰਤਾ ਵੀ ਤਾਂ ਸੁਭਾਵਕ ਹੈ ਨਾਲ ਹੋਵੇਗੀ, ਜਦੋਂ ਸਿਆਣਪ ਛੱਡ ਦਿੱਤੀ ਉਦੋਂ ਚਿੰਤਾ ਵੀ ਛੱਡ ਦਿੱਤੀ। ਤਜੀ ਸਿਆਣਪ ਚਿੰਤ ਵਸਾਰੀ, ਦੋ ਗੱਲਾਂ ਹੋ ਗਈਆਂ, ਸਿਆਣਪ ਵੀ ਚਲੀ ਗਈ ਚਿੰਤਾ ਵੀ ਚਲੇ ਗਈ ਸੁੱਖ ਵਾਸਤੇ। ਇੱਕ ਬੋਲ ਹੋਰ ਬੜਾ ਪਿਆਰਾ ਜੇ, ਇਹ ਜ਼ਰੂਰੀ ਹੈ, ਅੰਗ ਛੋਡਿਓ ਹੈ ਤਿਆਗ। ਅੰਗ ਹੰਕਾਰ ਵੀ ਛੱਡ ਦਿੱਤਾ, ਤੇ ਜਦੋਂ ਹੰਕਾਰ ਚਲਾ ਗਿਆ ਗੁਰਮੁਖੋ, ਸਿਆਣਪ ਚਲੇ ਗਈ ਚਿੰਤਾ ਚਲੇ ਗਈ, ਤੇ ਫਿਰ ਕੀ ਰਹਿ ਗਿਆ? ਸੁੱਖ। ਮਹਾਰਾਜ ਕਹਿੰਦੇ ਤਿੰਨ ਚੀਜ਼ਾਂ ਹੀ ਬੰਦੇ ਨੂੰ ਦੁਖੀ ਕਰਦੀਆਂ ਨੇ, ਸਿਆਣਪ ਜ਼ਿਆਦਾ ਦੁਖੀ ਕਰਦੀ ਹੈ। ਛਾੜ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਹੈ ਸੰਗਰੀ, ਇਹ ਮਨ ਚੰਚਲਾ ਚਤੁਰਾਈ ਸਿਆਣਪ ਆ ਗਈ। ਚਤੁਰਾਈ ਕਿਹਨੇ ਨਾ ਪਾਇਆ? ਜਦੋਂ ਸਿਆਣਪ ਛੱਡ ਦਿੱਤੀ ਚਿੰਤਾ ਵੀ ਦੁਖੀ ਕਰਦੀ ਹੈ, ਜਦੋਂ ਚਿੰਤਾ ਹੀ ਛੱਡ ਦਿੱਤੀ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ। ਜਦੋਂ ਉਹਨੂੰ ਚਿੰਤਾ ਲੱਗ ਗਈ ਹੈ ਤੂੰ ਚਿੰਤਾ ਛੱਡ ਦਿੱਤੀ ਹੈ। ਤੀਸਰਾ ਬੋਲ ਆ ਗਿਆ ਹੈ ਹੰਕਾਰ, ਇਹ ਬੜਾ ਦੁਖੀ ਕਰਦਾ ਹੈ। ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਵ ਗਲੇ। ਬੜੇ ਬੜੇ ਵੱਡੇ ਹੋਏ ਨੇ ਪਰ ਅਹੰਕਾਰ ਵਿੱਚ ਖਤਮ ਹੋ ਗਏ ਨੇ। ਸੁੱਖ ਵਾਸਤੇ ਤਜੀ ਸਿਆਣਪ ਚਿੰਤ ਵਸਾਰੀ ਅੰਗ ਛੋਡਿਓ ਹੈ ਤਿਆਗ, ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਡੀ ਮੋਰੀ ਲਾਗ। ਜਦੋਂ ਇਹ ਤਿੰਨੇ ਚੀਜ਼ਾਂ ਛੱਡ ਦਿੱਤੀਆਂ, ਗੁਰੂ ਨੇ ਕਿਰਪਾ ਕਰ ਦਿੱਤੀ, ਆਪਣੀ ਟਹਿਲ ਵਿੱਚ ਲਾ ਲਿਆ, ਆਪਣੀ ਸੇਵਾ ਦੇ ਵਿੱਚ ਲਾ ਲਿਆ, ਤੇ ਜਮ ਮੇਰਾ ਰਸਤਾ ਛੱਡ ਦਿੱਤਾ, ਜਮ ਨੇ ਮੇਰੇ ਰਸਤੇ ਵਿੱਚੋਂ ਦੂਰ ਹੋ ਜਾਣਾ ਕੀਤਾ। ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕਹੋ ਜੋ ਸੰਤ ਭੇਟੇ ਵੱਡ ਭਾਗ। ਕਹਿੰਦੇ ਅੱਗ ਦਾ ਸਮੁੰਦਰ ਹੈ, ਭਾਵ ਤ੍ਰਿਸ਼ਨਾ ਰੂਪੀ ਅੱਗ ਹੈ, ਇਹਦੇ ਵਿੱਚ ਜੀਵ ਸੜਦਾ ਜਾ ਰਿਹਾ ਡੁੱਬਦਾ ਜਾ ਰਿਹਾ ਹੈ। ਕਹਿੰਦੇ ਸੰਸਾਰ ਸਮੁੰਦਰ ਤਰ ਗਏ, ਤਰਿਓ ਸਾਗਰ ਪਾਵਕ ਜੋ ਸੰਤ ਭੇਟੇ ਵੱਡ ਭਾਗ, ਕਹੋ ਨਾਨਕ ਸਰਬ ਸੁਖ ਪਾਏ
मोरो मन हर चरणी लाग, मेरा मन गुरु दे चरणा नाल लग गया। तो महाराज कहिंदे सारे सुख आ गए ने। अगर जे कोई कवे पदार्था विच माया विच सुख आ जे तां कदा चित नहीं है, कोई कवे कौतक तमाशियां विच सुख आ जे कदे नहीं है, देश परदेश दा भ्रमण कर लवे सुख नहीं है, सुख केवल नाम दे विच है। सतगुरां दे अमृत बचन

ਭਾਵ ਵੇਖਣ ਦੇ ਨਾਲ ਸੁੱਖ ਨਹੀਂ ਹੈ। ਕੌਤਕ ਕੋੜ ਤਮਾਸਿਆ ਚੇਤਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰ ਉੱਜੜ ਸੋਈ ਥਾਓ। ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪੁਛਤਾਨਿਆ। ਬਿਨ ਪੂਰੇ ਗੁਰਦੇਵ ਫਿਰ ਸੈਤਾਨਿਆ। ਮਹਾਰਾਜ ਕਹਿੰਦੇ ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਕੇਵਲ ਸਾਰੇ ਸੁੱਖ ਜਿਹੜੇ ਨੇ ਮੇਰੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਨੇ। ਇਸ ਕਰਕੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਵੇਲੇ ਸ਼ਬਦ ਦੀ ਪ੍ਰਾਪਤੀ ਹੋ ਗਈ, ਅੰਦਰ ਨੂੰ ਸ਼ਾਂਤ ਆ ਗਈ, ਫਿਰ ਸੁੱਖ ਮਿਲ ਗਿਆ। ਹੁਣ ਤਾਂ ਗੁਰੂ ਦੀ ਇੰਨੀ ਰਹਿਮਤ ਹੋ ਗਈ ਜੇ ਉਠਤ ਸੁਖੀਆ ਬੈਠਤ ਸੁਖੀਆ, ਆਨੰਦ ਬਣਿਆ ਹੋਇਆ ਹੈ। ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲੱਗ ਗਿਆ, ਮੈਨੂੰ ਡਰ ਨਹੀਂ ਲੱਗਦਾ, ਜਾਂ ਐਸੇ ਬੁਝਿਆ ਅੰਦਰ ਤਸੱਲੀ ਆ ਗਈ ਹੈ। ਰੱਖ ਇੱਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ। ਹੁਣ ਗੁਰੂ ਦੀ ਰਹਿਮਤ ਹੈ, ਸੋਏ ਅਚਿੰਤਾ ਖਤਮ ਹੈ, ਐੜਾ ਲੱਗ ਗਿਆ, ਚਿੰਤਾ ਨਹੀਂ ਹੈ। ਚਿੰਤਾ ਵਾਲੇ ਪੁਰਸ਼ ਨੂੰ ਨੀਂਦ ਨਹੀਂ ਹੈ। ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ, ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰੜਾਇਆ। ਜਦੋਂ ਮੇਰੇ ਗੁਰੂ ਨੇ ਮੰਤਰ ਦੇ ਦਿੱਤਾ, ਸ਼ਬਦ ਦੇ ਦਿੱਤਾ, ਘਰ ਵੀ ਸੁੱਖ ਤੇ ਬਾਹਰ ਵੀ ਸੁੱਖ। ਸੁੱਖ ਨਾ ਹੀ ਰੇ ਹਰ ਇੱਕ ਇੱਕ ਬੋਲ ਤੇ। ਗੁਰੂ ਕੀ ਅੰਮ੍ਰਿਤ ਬਾਣੀ ਦੇ ਗੁਰਮੁਖੋ ਅਨੇਕਾਂ ਦ੍ਰਿਸ਼ਟਾਂਤ ਨੇ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਸੁੱਖ ਨਾ ਹੀ ਰੇ, ਹਾਂਜੀ ਸੁੱਖ ਨਾ ਹੀ ਰੇ ਹਰ ਭਗਤ ਬਿਨਾ। ਕਹਿੰਦੇ ਨਾਮ ਤੋਂ ਬਿਨਾ ਸੁੱਖ ਕਿੱਥੇ ਹੈ? ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ। ਕਹਿੰਦੇ ਅਮੋਲਕ ਰਤਨ ਤੈਨੂੰ ਜਨਮ ਮਿਲਿਆ, ਇਹਨੂੰ ਜਿੱਤ ਹਾਰ ਨਾ। ਜੀਤ ਜਨਮ ਇਹੋ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਣਾ। ਇੱਕ ਖਿਣ ਮਾਤਰ ਵੀ ਜਦੋਂ ਗੁਰੂ ਦਾ ਸ਼ਬਦ ਆਉਂਦਾ ਹੈ, ਅੰਦਰ ਨੂੰ ਠਹਿਰਾਓ ਆਉਂਦਾ ਹੈ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਣਾ। ਸੁੱਤ ਪੁੱਤਰ ਘਰਵਾਲੀ ਸੰਪਦਾ ਇਹਦੇ ਵਿੱਚ ਸੁੱਖ ਦੀ ਪ੍ਰਾਪਤੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਪੁੱਤਰ ਅਕਲੱਤਰ ਲਛਮੀ ਮਾਇਆ, ਇਣ ਤੇ ਕਹੋ ਕਵਨੈ ਸੁੱਖ ਪਾਇਆ। ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਸਹਿਜੇ ਸੁੱਖ ਸੁੱਤੀ ਸ਼ਬਦ ਸਮਾਏ, ਤੇ ਜਦੋਂ ਸ਼ਬਦ ਵਿੱਚ ਅਭੇਦ ਹੋ ਗਈ ਜੀਵ ਰੂਪ ਇਸਤਰੀ, ਆਪੇ ਪ੍ਰਭ ਮੇਲ ਲਈ ਗੱਲ ਲਾਏ। ਹਉ ਤੁਮਰੀ ਕਰੋ ਨਿਤਿਆਸੋ, ਪ੍ਰਭ ਮੋਹੇ ਕਬ ਗੱਲ ਲਾਵੇਂਗੇ। ਮੈਂ ਆਸ ਲਾ ਕੇ ਜੀਵ ਰਹੀ ਹਾਂ, ਕਦੋਂ ਘੜੀ ਸੁਲੱਖਣੀ ਆਵੇਗੀ। ਸਾਈ ਸੁਹਾਗਣ ਸਾਈ ਭਾਗਣ, ਜੈ ਫਿਰ ਕਿਰਪਾ ਧਾਰੀ, ਫਿਰ ਔਗਣ ਤਿਸਕੇ ਸਭ ਗਵਾਏ, ਗੱਲ ਸੇਤੀ ਲਾਏ ਸਵਾਰੀ, ਕਰਮਹੀਣ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ। ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਮੈਂ ਡੀਕ ਰਹੀ ਹਾਂ, ਕਦੋਂ ਉਹ ਘੜੀ ਆਵੇ। ਦੁਬਦਾ ਚੂਕੀ ਸਹਿਜ ਸੁਭਾਏ, ਦਵੈਤ ਦੁਬਦਾ ਜਿਹੜੀ ਹੈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਹਿਜ ਅਵਸਥਾ ਮਿਲ ਗਈ ਹੈ ਸੁਭਾਏ, ਜਦੋਂ ਗੁਰੂ ਦੇ ਨਾਲ ਪ੍ਰੇਮ ਬਣ ਆਇਆ ਹੈ। ਅੰਤਰ ਨਾਮ ਵਸਿਆ ਮਨ ਆਏ, ਹੁਣ ਸਤਿਗੁਰੂ ਜੀ ਦੀ ਰਹਿਮਤ ਦੁਆਰੇ ਰਸਨਾ ਦੁਆਰੇ ਜਪਦਿਆਂ ਜਪਦਿਆਂ ਨਾਮ ਹੁਣ ਅੰਦਰ ਵਸ ਗਿਆ ਹੈ। ਅੰਦਰ ਵਸਾਉਣ ਵਾਸਤੇ ਗੁਰੂ ਸਵਾਰੀ ਸੰਗਤ ਜੀ ਰਸਨਾ ਦੁਆਰੇ ਗੁਰੂ ਗੁਰੂ ਦੇ ਜਾਪ ਨੂੰ ਜਪਣਾ ਪਵੇਗਾ। ਰਸਨਾ ਜਪੀਐ ਏਕ ਨਾਮ, ਇਹਾਂ ਸੁਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿਆ ਕਰਦੇ ਸੀ। ਕਹਿੰਦੇ ਜਿਵੇਂ ਕੋਈ ਖੂਹ ਹੋਵੇ, ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਤਾਂ ਬਾਲਟੀ ਦੀ ਲੋੜ ਪੈਂਦੀ ਹੈ। ਖੂਹ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਤਾਂ
ਬਾਲਟੀ ਦੀ ਲੋੜ ਹੈ, ਮੇਰੀ ਬਾਲਟੀ ਦੀ ਲੋੜ ਨਹੀਂ ਹੈ, ਰੱਸੇ ਦੀ ਵੀ ਲੋੜ ਹੈ। ਬਾਲਟੀ ਨਾਲ ਰੱਸਾ ਬੱਧਾ ਜਾਵੇਗਾ, ਉਹਨੂੰ ਵਗਾਇਆ ਜਾਵੇਗਾ, ਫਿਰ ਪਾਣੀ ਭਰ ਕੇ ਆਵੇਗਾ। ਜਿੱਥੇ ਖੂਹ ਦੀ ਮਣ ਹੈ ਉਹਦੇ ਨਾਲ ਰੱਸਾ ਜਿਹੜਾ ਘਸਰਦਾ ਘਸਰਦਾ ਘਸਰਦਾ ਥੱਲੇ ਜਾਵੇਗਾ ਉੱਤੇ ਆਵੇਗਾ, ਉਹ ਰੱਸੇ ਦੀ ਐਸੀ ਘਾਸੀ ਪੈ ਜਾਂਦੀ ਹੈ, ਕਹਿੰਦੇ ਬੜੀਆਂ ਬੜੀਆਂ ਇੱਟਾਂ ਸਖ਼ਤ ਜਿਹੜੀਆਂ ਉਹ ਵੀ ਘਸ ਜਾਂਦੀਆਂ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਚਨ ਕਰਿਆ ਕਰਦੇ, ਕਹਿੰਦੇ ਜਦੋਂ ਰੱਸੇ ਦੀ ਘਾਸੀ ਪੈਂਦੀ ਹੈ ਸਹਿਜੇ ਸਹਿਜੇ ਉੱਥੇ ਡੋਂਗ ਪੈ ਜਾਂਦਾ, ਟੋਆ ਪੈ ਜਾਂਦਾ ਹੈ, ਰੱਸੇ ਨੇ ਉੱਥੇ ਇੱਕ ਰਸਤਾ ਬਣਾ ਦਿੱਤਾ ਹੈ। ਤੇਰੀ ਜ਼ਿਬਾ ਜਿਹੜੀ ਹੈ ਇੱਕ ਐਸੀ ਰਸਤਾ ਇਤੀ ਤਰ੍ਹਾਂ ਧਾਰ ਬਣ ਜਾਵੇਗੀ, ਜਦੋਂ ਜਪਦਾ ਜਾਵੇਗਾ ਜਪਦਾ ਜਾਵੇਗਾ ਤੇਰੇ ਰੋਮ ਰੋਮ ਦੇ ਵਿੱਚ ਇੱਕ ਇੱਕ ਖੂਨ ਦੇ ਕਤਰੇ ਵਿੱਚ ਵਾਹਿਗੁਰੂ ਵਾਹਿਗੁਰੂ ਸ਼ਬਦ ਪੈਦਾ ਹੋ ਜਾਵੇਗਾ। ਤਾਂ ਮਹਾਰਾਜ ਕਹਿੰਦੇ ਨੇ ਰਸਨਾ ਜਪੀਏ ਏਕ ਨਾਮ। ਪਹਿਲਾਂ ਰਸਨਾ ਦੁਆਰੇ ਜ਼ਰੂਰੀ ਹੈ, ਰਸਨਾ ਜਪੀਏ ਏਕ ਨਾਮ, ਇਹਾਂ ਸੁੱਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ, ਉਹ ਕੱਟਿਆ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਜੋਗ ਦਾ ਹੁੰਦਾ ਜੋਗੀ, ਜੋਗੀ ਦਾ ਅਰਥ ਹੈ ਜੁੜ ਜਾਣਾ, ਰਾਜ ਦਾ ਭਾਵ ਹੈ ਪਰਿਵਾਰ, ਕੁਟੰਬ ਕਬੀਲੇ ਵਿੱਚ ਜੋਗੀ ਬਣ ਜਾਵੇਗਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਅੰਦਰ ਨਾਮ ਅੰਤਰ ਨਾਮ ਵਸਿਆ ਮਨ ਆਏ। ਸੇ ਕੰਠ ਲਾਏ ਜੇ ਭੰਨ ਕਢਾਏ, ਹਰਣ ਭਰਨ ਜਾਂ ਕਾ ਨੇਤਰ ਫੋਰ। ਇੱਕ ਨੇਤਰ ਦੇ ਝਮੱਕੇ ਵਿੱਚ ਸ੍ਰਿਸ਼ਟੀ ਨੂੰ ਸਾਜਣ ਵਾਲਾ ਜੇ, ਤੇ ਇੱਕ ਝਮੱਕੇ ਦੇ ਵਿੱਚ ਇਹਨੂੰ ਖਤਮ ਕਰਨ ਵਾਲਾ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਇੰਨਾ ਤਾਕਤ ਵਾਲਾ ਹੈ, ਸੇ ਕੰਠ ਲਾਏ, ਉਹ ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾ ਲੈਂਦਾ।

ਵੀ ਜਿਨ੍ਹਾਂ ਨੇ ਨਾਮ ਸਾਰ ਦਿੱਤਾ ਹੈ, ਨਾਮ ਨੂੰ ਭੁਲਾ ਦਿੱਤਾ ਹੈ, ਗੁਰੂ ਨੂੰ ਭੁਲਾ ਦਿੱਤਾ ਹੈ, ਕਿਆ ਜਪ ਜਾਪ ਹੈ? ਹੋਰ ਜੇ ਹੋਰਾਂ ਦੇਵੀ ਦੇਵਤਿਆਂ ਦੇ ਜਾਪ ਨੂੰ ਜਪਣ ਸਭ ਸਤਿਕਾਰ ਯੋਗ ਹੈ, ਪਰ ਗੁਰੂ ਦਾ ਸਿੱਖ ਕੇਵਲ ਗੁਰੂ ਦੇ ਨਾਲ ਜੁੜਦਾ ਹੈ। ਆਪੋ ਆਪਣਾ ਧਰਮ ਸਭ ਨੂੰ ਹੀ ਮੁਬਾਰਕ ਹੈ, ਪਰ ਗੁਰੂ ਦੇ ਸਿੱਖ ਨੂੰ ਕੇਵਲ ਗੁਰੂ ਦਾ ਸ਼ਬਦ ਮੁਬਾਰਕ ਹੈ। ਅਗਰ ਜੇ ਹੋਰ ਜਪ ਨੂੰ ਜਪ ਰਿਹਾ ਹੈ, ਪਾਤਸ਼ਾਹ ਜੀ ਕਹਿੰਦੇ ਪ੍ਰਾਪਤੀ ਨਹੀਂ ਹੈ। ਇੱਕ ਮੈਨੂੰ ਕਵਿਤ ਬੜਾ ਸੋਹਣਾ ਯਾਦ ਆਇਆ ਭਾਈ ਗੁਰਦਾਸ ਸਾਹਿਬ ਜੀ ਦਾ, ਕਹਿੰਦੇ ਮਾਨਸਰ ਤਿਆਗ, ਹਾਂਜੀ ਮਾਨਸਰ ਤਿਆਗ, ਆਣ ਸਰ ਜਾਏ ਬੈਠੇ ਹੰਸ, ਹੈ ਤੇ ਹੰਸ ਹੈ, ਹੰਸ ਨੇ ਬਹਿਣਾ ਕਿੱਥੇ ਹੈ? ਮਾਨ ਸਰੋਵਰ ਤੇ। ਅਗਰ ਹੋਰ ਥਾਂ ਤੇ ਜਾ ਕੇ ਬੈਠ ਜਾਵੇ, ਛੱਪੜ ਦੇ ਕਿਨਾਰੇ ਤੇ ਬੈਠ ਜਾਵੇ, ਜਾਂ ਕਿਸੇ ਹੋਰ ਨਦੀ ਦੇ ਕਿਨਾਰੇ ਤੇ ਜਾ ਕੇ ਬੈਠ ਜਾਵੇ, ਸੁਣੋ, ਮਾਨ ਸਰ ਤਿਆਗ, ਆਣ ਸਰ ਜਾਏ ਬੈਠੇ ਹੰਸ, ਖਾਏ ਜਲ ਜੰਤ, ਖਾਏ ਜਲ ਜੰਤ, ਹੰਸ ਵਨਸੈ ਲਜਾਵੀ, ਲਜਾਵੀ ਸ਼ਰਮਸ਼ਾਰ ਕਰ ਦੇਵੇਗਾ। ਹੰਸਾਂ ਦਾ ਕੀ ਹੈ? ਹੰਸਾਂ ਹੀਰਾ ਮੋਤੀ ਚੁਗਣਾ, ਤੇ ਉਹ ਛੱਪੜੀ ਦੇ ਕਿਨਾਰੇ ਤੇ ਡੱਡੀਆਂ ਮੱਛੀਆਂ ਬੰਗਲਿਆਂ ਵਾਂਗੂ ਕੀੜੇ ਮਕੌੜੇ ਖਾਈ ਜਾਵੇ, ਤਾਂ ਦੱਸੋ ਹੰਸਾਂ ਦੀ ਕੁੱਲ ਨੂੰ ਸ਼ਰਮਸ਼ਾਰ ਕਰ ਦਿੰਦਾ ਹੈ, ਹੈ ਹੰਸ। ਚਾਰ ਲਾਣਾ ਲਿਖੀਆਂ ਨੇ ਭਾਈ ਗੁਰਦਾਸ ਸਾਹਿਬ ਜੀ ਨੇ, ਮਾਨਸਰ ਤਿਆਗ ਆ

ਨਿਵਾਜ ਜੀ ਕਿਰਪਾ ਕਰਦੇ ਨੇ। ਅਸਥਰ ਉਹਨੂੰ ਕਹਿੰਦੇ ਨੇ ਜਿਹੜਾ ਸਦਾ ਕਾਇਮ ਦਾਇਮ ਰਵੇ, ਟਿਕਿਆ ਰਵੇ, ਜਿਹਦੀ ਹੋਂਦ ਬਰਕਰਾਰ ਰਵੇ, ਉਹਨੂੰ ਕਹਿੰਦੇ ਅਸਥਰ ਹੈ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਦੀ ਸ਼ਲਾਘਾ ਕੀਤੀ ਹੈ, ਨਾਮ ਨੂੰ ਅੰਦਰ ਵਸਾ ਲਿਆ ਹੈ, ਉਹ ਸਦਾ ਕਾਇਮ ਰਹਿੰਦੇ ਨੇ। ਤੁਹਾਨੂੰ ਸੌਖਾ ਬੋਲ ਜਾਤ ਜੇ ਨਾਮ ਰਹਿਓ ਸਾਧੂ ਰਹਿਓ, ਕਿਉਂ ਉਹਦੀ ਹੋਂਦ ਕਾਇਮ ਹੈ, ਉਹਨਾਂ ਦੇ ਬੋਲ ਕਾਇਮ ਹੈ, ਨਾਮ ਰਹਿਓ ਸਾਧੂ ਰਹਿਓ। ਪਾਤਸ਼ਾਹ ਜੀ ਕਹਿੰਦੇ ਜਪਣ ਵਾਲੇ ਅਟਲ ਹੋ ਜਾਂਦੇ ਨੇ, ਨਾਮ ਸਲਾਹਣ ਨਾਮ ਮਨ ਅਸਤਰ ਜਗ ਸੋਈ, ਹਿਰਦੈ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਹਿਰਦੇ ਵਿੱਚ ਜਿਵੇਂ ਬੰਦੇ ਦੇ ਵਿਚਾਰ ਚੱਲਦੀ ਹੈ, ਕਈ ਤਰ੍ਹਾਂ ਦੇ ਉਤਰਾਅ ਚੜਾਅ ਵਿਚਾਰਾਂ ਚੜਦੀਆਂ ਰਹਿੰਦੀਆਂ, ਜਿਉਂ ਸਵੇਰ ਤੋਂ ਬੰਦਾ ਉੱਠਦਾ ਹੈ ਲਹਿਰਾਂ ਖਤਮ ਹੁੰਦੀਆਂ ਨੇ, ਜਿਵੇਂ ਤਰੰਗਾਂ ਉੱਠਦੀਆਂ ਨੇ, ਆ ਇੱਕ ਜਾਂਦੀ ਹੈ ਦੂਜੀ, ਦੂਜੀ ਜਾਂਦੀ ਹੈ ਤੀਜੀ, ਇਹ ਨਹੀਂ ਮੁੱਕਦੀ, ਤਰ੍ਹਾਂ ਤਰ੍ਹਾਂ ਦੀਆਂ ਤਰੰਗਾਂ ਉੱਠਦੀਆਂ ਨੇ। ਮਨਮੁੱਖ ਪੁਰਸ਼ ਜਿਹੜਾ ਹੈ ਉਹਨਾਂ ਤਰੰਗਾਂ ਦੇ ਵਿੱਚ ਹੀ ਲੀਨ ਰਹਿੰਦਾ ਹੈ, ਪਰ ਜਿਹੜਾ ਰੱਬ ਦਾ ਪਿਆਰ ਵਾਲਾ ਹੈ ਉਹਦੇ ਅੰਦਰ ਨਾਮ ਦੀ ਲਹਿਰ ਉੱਠਦੀ ਹੈ, ਉਹਦੀ ਚਿਤਵਣੀ ਵਿੱਚ ਮਸਤ ਰਹਿੰਦਾ ਹੈ। ਕਾਰੋਬਾਰ ਕਿਰਤ ਤਾਂ ਜ਼ਰੂਰ ਕਰਦਾ ਹੈ, ਸਭ ਕੁਝ ਕਰਦਾ ਰਹਿੰਦਾ ਹੈ, ਪਰ ਉਹਦੇ ਅੰਦਰ ਚਿਤਵਣੀ ਉਹੀ ਹੈ ਜਿਹਨੂੰ ਭਗਤ ਨਾਮਦੇਵ ਜੀ ਕਹਿੰਦੇ ਨੇ ਆ ਨੀਲੇ ਕਾਗਜ਼, ਸ਼ਬਦ ਹੀ ਪੜ੍ਹ ਕੇ ਸੁਣਾਉਣਾ ਅਰਥ ਬਾਅਦ ਵਿੱਚ,

ਚੀਤ ਸੋ ਬਸ਼ਰਾ ਰਾਖੀਅਲੇ ਕਹਿਤ ਨਾਮ ਦਿਓ। ਸੁਣੋ ਤਲੋਚਨ ਬਾਲਕ ਪਾਲਣ

ਗੁਰੂ ਸਵਾਰੀ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ, ਅੰਮ੍ਰਿਤ ਬਚਨਾਂ ਦੀ ਸਾਜ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ワイグル、ワイグル、ワイグル。

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਕਲ ਜੁਗ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੋਗਿਆ ਟਲ, ਸ਼ਬਦਾ ਅਵਤਾਰ ਵਾਲੀਏ ਦੋ ਜਹਾਂ, ਜਬਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਹ ਸੰਗਤ ਜੀਓ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ, ਇਹ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਨੇ, ਵਡਭਾਗਿਓ ਕਰੋ ਕਿਰਪਾ, ਸਭ ਤੋਂ ਪਹਿਲਾਂ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਸਿੰਘਾਂ ਨੇ ਬੰਦਨਾ ਦੇ ਰੂਪ ਦੇ ਵਿੱਚ ਆਪ ਜੀ ਦੇ ਨਾਲ ਸਤਸੰਗ ਦੀ ਮਹਾਨਤਾ ਸਾਂਝੀ ਕੀਤੀ ਹੈ। ਸਤਸੰਗ ਦੋ ਘੜੀਆਂ ਦੇਵੇ ਜਨਮ ਸਵਾਰ। ਗੁਰੂ ਪਿਆਰਿਓ, ਇਹ ਸੰਗਤ ਦੀਆਂ ਘੜੀਆਂ ਬਹੁਤ ਵੱਡੀਆਂ ਬਖਸ਼ਿਸ਼ਾਂ ਕਰਦੀਆਂ ਨੇ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਮਰ ਕਾਦ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਹ ਸੰਗਤ ਦੇ ਵਿੱਚ ਜਦੋਂ ਆਪਾਂ ਬੈਠਦੇ ਹਾਂ, ਇਹ ਸਾਡਾ ਚੰਚਲ ਮਨ ਜਿਹੜਾ ਹੈ, ਇਹ ਜੋ ਭੱਜਾ ਫਿਰਦਾ ਹੈ ਕਦੇ ਕਿਸੇ ਪਾਸੇ, ਚੌਹਾਂ ਦਿਸ਼ਾਵਾਂ ਦੇ ਵਿੱਚ ਬੇਕਾਬੂ ਹੋ ਕੇ ਦੌੜਿਆ ਫਿਰਦਾ ਹੈ, ਇਹ ਭਾਵੇਂ ਪਲ ਲਈ ਬੈਠੇ, ਦੋ ਪਲ ਲਈ ਬੈਠੇ, ਇਹ ਸੰਗਤ ਵਿੱਚ ਹਾਜ਼ਰ ਹੁੰਦਾ ਹੈ। ਪਰ ਇਹ ਚੰਚਲ ਮਨ ਤਦੇ ਹੀ ਟਿਕੇਗਾ ਜੇ ਆਪਾਂ ਨੇਤਾ ਪ੍ਰਤੀ ਸੰਗਤ ਵਿੱਚ ਆਉਂਦੇ ਜਾਈਏ, ਇਹਨੂੰ ਫਿਰ ਇੱਥੇ ਬੈਠਣ ਦੀ ਆਦਤ ਬਣ ਜਾਵੇਗੀ। ਜਿੰਨਾ ਸਮਾਂ ਅਸੀਂ ਇਹਨੂੰ ਖਿੰਡਾ ਵਿੱਚ ਲੈ ਕੇ ਜਾਂਦੇ ਹਾਂ, ਮਿਆਵੀ ਤਮਾਸ਼ੇ ਵਿੱਚ ਲੈ ਕੇ ਜਾਂਦੇ ਹਾਂ, ਉਹਨਾਂ ਇਹ ਖੰਡਾ ਵਿੱਚ ਚੱਲਣਾ ਸਿੱਖਦਾ ਏ। ਜਿੰਨਾ ਆਪਾਂ ਸੰਗਤ ਵਿੱਚ ਜੁੜ ਕਰਕੇ ਬੈਠਣਾ ਇਹਨੂੰ ਸਿਖਾਉਂਦੇ ਹਾਂ, ਉਹਨਾਂ ਇਹ ਸੰਗਤ ਵਿੱਚ ਬੈਠਣਾ ਸਿੱਖ ਜਾਂਦਾ ਏ। ਮਨ ਇਹ ਜਿਹੜਾ ਏ, ਫਿਰ ਰੂਹਾਨੀਅਤ ਦੇ ਘਰ ਵਿੱਚ ਬੈਠਣਾ ਸ਼ੁਰੂ ਹੋ ਜਾਂਦਾ ਏ। ਰੰਗ ਲਾਗਤ ਲਾਗਤ ਲਾਗਤ ਹੈ ਭਉ, ਭਾਗਤ ਭਾਗਤ ਭਾਗਤ ਹੈ। ਕੁਸੰਗ ਵਿੱਚ ਬੈਠਾਂਗੇ ਮਾੜੀ ਮਤ ਆਵੇਗੀ, ਸੰਗਤ ਵਿੱਚ ਆਵਾਂਗੇ ਤਾਂ ਕੋਈ ਨਾ ਕੋਈ ਬੋਲ ਕੰਨਾਂ ਵਿੱਚ ਪਵੇਗਾ, ਪਤਾ ਨੀ ਕਿਹੜਾ ਸ਼ਬਦ ਜਿਹੜਾ ਏ ਤੀਰ ਬਣ ਕੇ ਸਾਡੇ ਹਿਰਦੇ ਤੇ ਲੱਗ ਜਾਣਾ ਏ। ਤੇ ਜਿਸ ਲੱਗੇ ਹੋਏ ਤੀਰ ਨੇ, ਜਿਸ ਬਾਣ ਨੇ ਸਾਡੀ ਜ਼ਿੰਦਗੀ ਬਦਲ ਦੇਣੀ ਹੁੰਦੀ ਹੈ। ਸੁਖਰੂ ਪਿਆਰਿਓ, ਇਤਿਹਾਸ ਭਰਿਆ ਪਿਆ ਏ ਇਹੋ ਜਿਹੇ ਰੱਬ ਦੇ ਪਿਆਰਿਆਂ ਦਾ, ਜਿਹਨਾਂ ਨੇ ਇਸ ਸ਼ਬਦ ਦੀ ਚੋਟ ਦੇ ਨਾਲ ਆਪਣੀ ਜ਼ਿੰਦਗੀ ਬਦਲੀ ਹੈ, ਜਿਹਨਾਂ ਨੇ ਕੰਨਾਂ ਥਾਣੋਂ ਦੀ ਸ਼ਬਦ ਪ੍ਰਵੇਸ਼ ਕਰਕੇ ਹਿਰਦੇ ਚ ਵੱਜਿਆ, ਉਹਨਾਂ ਦੀ ਜ਼ਿੰਦਗੀ ਮਿਆਵੇ ਤਮਾਸ਼ੇ ਚੋਂ ਨਿਕਲੀ ਤੇ ਉਹਨਾਂ ਨੇ ਧਰਮ ਕਮਾਇਆ। ਐਸੇ ਹੀ ਗੁਰਸਿੱਖਾਂ ਦੇ ਵਿੱਚੋਂ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨ ਲੱਗੇ ਹਾਂ ਭਾਈ ਮੰਝ ਜੀ ਦਾ। ਗੁਰੂ ਪਿਆਰਿਓ, ਦੁਆਬਾ ਖੇਤਰ ਆਏ ਉਹਨਾਂ ਦਾ, ਇਸ ਖੇਤਰ ਦੇ ਵਿੱਚ ਅਜੇ ਸਿੱਖੀ ਦਾ ਪ੍ਰਚਾਰ ਬੜਾ ਘੱਟ ਹੋਇਆ ਏ। ਮਾਝੇ ਦੀ ਧਰਤੀ ਤੇ ਗੁਰੂ ਸਾਹਿਬਾਨ ਜੀ ਦੀਆਂ ਵੱਡੀਆਂ ਬਖਸ਼ਿਸ਼ਾਂ ਵਰਤੀਆਂ, ਪਰ ਦੁਆਬੇ ਦੀ ਧਰਤੀ ਤੇ ਅਜੇ ਗੁਰਮਤ ਦੇ ਪ੍ਰਚਾਰ ਦੀ ਘਾਟ ਹੈ। ਗੁਰੂ ਪਿਆਰਿਓ, ਇਹ ਭਾਈ ਮੰਝ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ। ਜਦੋਂ ਇਹ ਆਪਾਂ ਹੁਸ਼ਿਆਰਪੁਰ ਤੋਂ ਦਸੂਹੇ ਨੂੰ ਜਾਂਦੇ ਹਾਂ, ਜਾਣੀ ਪਠਾਨਕੋਟ ਨੂੰ ਹੁਸ਼ਿਆਰਪੁਰ ਤੋਂ ਜਾਣਾ ਹੋਵੇ, ਤਾਂ ਇਹ ਦਸੂਹੇ ਦੇ ਤੇ ਹੁਸ਼ਿਆਰਪੁਰ ਦੇ ਵਿਚਾਲੇ ਦੋ ਕਸਬੇ ਆਉਂਦੇ ਨੇ, ਹਰਿਆਣਾ ਤੇ ਭੁੰਗਾ। ਇਹਨਾਂ ਦੋਹਾਂ ਕਸਬਿਆਂ ਦੇ ਨਜ਼ਦੀਕ ਪਿੰਡ ਪੈਂਦਾ ਹੈ ਕੰਗ ਮਾਈ ਦਾ, ਬਿਲਕੁਲ ਇਸ ਸੜਕ ਦੇ ਉੱਤੇ ਇਹ ਪਿੰਡ ਪੈਂਦਾ ਏ। ਤੇ ਗੁਰੂ ਪਿਆਰੇ ਇੱਥੋਂ ਦੇ ਰਹਿਣ ਵਾਲੇ, ਇਹ ਭਾਈ ਤੀਰਥ ਮੰਝ ਜੀ ਸਖੀ ਸਰਵਰ ਦੇ ਚੇਲੇ ਸਨ। ਦੁਆਬੇ ਵਿੱਚ ਸਖੀ ਸਰਵਰ ਦੀ ਬੜੀ ਪੂਜਾ ਸੀ ਤੇ ਅਨੇਕਾਂ ਹੀ ਸਖੀ ਸਰਵਰੀਏ ਜਿਹੜੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਸਿੱਖੀ ਦੇ ਘਰ ਵਿੱਚ ਆਏ। ਇਹਨਾਂ ਦੇ ਵਿੱਚੋਂ ਭਾਈ ਮੰਝ ਜੀ ਵੱਡੀ ਬਖਸ਼ਿਸ਼ ਦੇ ਮਾਲਕ ਬਣੇ। ਭਾਈ ਤੀਰਥ ਮੰਝ ਜਿਹੜਾ ਏ, ਭਾਵੇਂ ਕਿ ਉਲਝਿਆ ਫਿਰਦਾ ਏ ਪਰ ਹੈ ਬੜਾ ਧਰਮੀ,
ਇਹ ਬੜਾ ਦਿਆਲੂ ਹੈ। ਗੁਰੂ ਪਿਆਰਿਓ, ਜਿਹੜਾ ਬੰਦਾ ਦਿਆਲੂ ਹੈ ਨਾ, ਜਿਹਦੇ ਹਿਰਦੇ ਵਿੱਚ ਦਇਆ ਹੈ, ਇਹਦਾ ਮਤਲਬ ਪਰਮਾਤਮਾ ਦੀ ਬਖਸ਼ਿਸ਼ ਉਸ ਦੇ ਅੰਦਰ ਹੈ। ਪੱਥਰ ਨੂੰ ਭਾਵੇਂ ਤੁਸੀਂ ਜਿੰਨਾ ਚਿਰ ਮਰਜ਼ੀ ਪਾਣੀ ਵਿੱਚ ਪਿਆ ਰਹਿਣ ਦਿਓ, ਉਹ ਅੰਦਰੋਂ ਗਿੱਲਾ ਨਹੀਂ ਹੁੰਦਾ, ਅੰਦਰੋਂ ਸੁੱਕੇ ਨਾ ਸੁੱਕਾ ਰਹਿੰਦਾ ਏ। ਤੇ ਜਿਹੜੇ ਧਰਮੀ ਵੱਲ ਹੋਇਆ ਕਰਦੇ ਨੇ, ਉਹਨਾਂ ਦੇ ਅੰਦਰ ਦਇਆ ਸਮਾ ਜਾਂਦੀ ਹੈ। ਤੇ ਦਇਆ ਜਿਹੜੀ ਹੈ, ਇਹ ਧਰਮ ਦਾ ਮੂਲ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਜਨੇਊ ਦੀ ਗੱਲ ਵੀ ਕੀਤੀ, ਕਹਿੰਦੇ ਪੰਡਿਤ ਹਰਦਿਆਲ ਜੀ, ਸਾਡੇ ਇਹੋ ਜਿਹਾ ਜਨੇਊ ਪਾਓ ਜਿਹੜਾ ਕਦੇ ਗਲੇ ਨਾ, ਜਿਹੜਾ ਟੁੱਟੇ ਨਾ, ਜਿਹੜਾ ਸੜੇ ਨਾ। ਉਹ ਕਹਿੰਦੇ ਜੀ ਇਹੋ ਜਿਹਾ ਜਨੇਊ ਹੋ ਨਹੀਂ ਸਕਦਾ। ਪਾਤਸ਼ਾਹ ਜੀ ਕਹਿੰਦੇ ਬਣ ਸਕਦਾ ਇਹ, ਕਿਉਂ ਨਹੀਂ ਹੋ ਸਕਦਾ? ਕਹਿੰਦੇ ਫਿਰ ਦੱਸ ਦਿਓ ਕਿਵੇਂ ਬਣਾਈਏ। ਪਾਤਸ਼ਾਹ ਜੀ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਦ ਗੱਲੀ ਸੱਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਟ। ਜਾਣੀ ਇਸ ਸਭ ਕੁਝ ਦਾ ਮੂਲ ਦਇਆ ਦੱਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ। ਧੌਲ ਧਰਮ ਦਇਆ ਕਾ ਪੂਤ, ਇਹ ਦਇਆ ਹੀ ਹੈ ਜਿਹੜੀ ਧੌਲ ਧਰਮ ਦੀ ਮਾਂ ਏ। ਤੇ ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹਨਾਂ ਨੇ ਜਦੋਂ ਸੰਗਤ ਵਿੱਚ ਖਲੋ ਕੇ 80,000 ਦੇ ਇਕੱਠ ਵਿੱਚੋਂ ਸਿਰਾਂ ਦੀ ਮੰਗ ਕੀਤੀ, ਤਾਂ ਉਸ ਵੇਲੇ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਜੀ ਉੱਠੇ, ਤਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਛਾਤੀ ਨਾਲ ਲਾ ਕੇ ਆਖਿਆ, ਹਾਂ ਦਇਆ ਰਾਮ, ਤੂੰ ਸਾਬਿਤ ਕਰ ਦਿੱਤਾ ਏ ਕਿ ਦਇਆ ਜਿਹੜੀ ਏ ਧਰਮ ਦਾ ਮੂਲ ਹੈ, ਤੇ ਤੂੰ ਇਸ ਖਾਲਸਾ ਪੰਥ ਦੀ ਸਾਜਣਾ ਦੇ ਵੇਲੇ ਸਭ ਤੋਂ ਪਹਿਲਾਂ ਉੱਠ ਕੇ ਇਸ ਦਇਆ ਦਾ ਮਾਣ ਵਧਾਇਆ ਏ। ਸੋ ਪਹਿਲਾਂ ਦਇਆ ਆਈ, ਫਿਰ ਧਰਮ ਸਿੰਘ ਧਰਮਦਾਸ, ਫਿਰ ਹਿੰਮਤ ਰਾਏ, ਫਿਰ ਮੋਹਕਮ, ਅਤੇ ਫਿਰ ਸਾਹਿਬ ਰਾਏ ਜੀ ਆਏ। ਐਂਡ ਦਇਆ ਜਿਹੜੀ ਸਭ ਤੋਂ ਪਹਿਲਾਂ ਇਸ ਖਾਲਸਾ ਪੰਥ ਦੇ ਸਿਰਜਣਾ ਵੇਲੇ ਵੀ ਜਿਹੜੀ ਹੈ ਉਹ ਸਿੱਖੀ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਬਖਸ਼ਿਸ਼ਾਂ ਦੇ ਪਾਤਰ ਬਣਦੀ ਹੈ। ਸੋ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵੀ ਇਸ ਦਇਆ ਨੇ ਹਾਸਲ ਕੀਤੀਆਂ। ਸੋ ਗੁਰੂ ਪਿਆਰਿਓ, ਇਸ ਭਾਈ ਤੀਰਥ ਮੱਝ ਦਾ ਦਿਲ ਜਿਹੜਾ ਹੈ ਉਹ ਦਇਆ ਭਰਿਆ ਏ। ਤੇ ਤੀਰਥ ਮੱਝ ਦੀ ਜਿਹੜੇ ਨੇ ਉਹ ਇੱਕ ਦਿਨ ਉਹਨਾਂ ਦੀ ਜ਼ਿੰਦਗੀ ਬਦਲਣ ਦਾ ਜਿਵੇਂ ਸਮਾਂ ਆ ਗਿਆ ਹੋਵੇ, ਹਰ ਜਿਹੜਾ ਕੰਮ ਹੈ ਉਹ ਸਮੇਂ ਦੇ ਨਾਲ ਹੁੰਦਾ ਏ। ਜ਼ਿੰਦਗੀ ਦੇ ਵਿੱਚ ਤਬਦੀਲੀ ਵੀ ਜਿਹੜੀ ਏ ਉਹ ਸਮੇਂ ਦੇ ਨਾਲ ਆਉਂਦੀ ਏ। ਸੋ ਤੀਰਥ ਮੱਝ ਦੇ ਕੰਨਾ ਥਾੜੀ ਬਾਣੀ ਹਿਰਦੇ ਤੱਕ ਪਹੁੰਚੀ, ਉਹਨੇ ਧੁਰਕੀ ਬਾਣੀ ਸੁਣੀ, ਐਸੀ ਮਿੱਠੀ ਬਾਣੀ ਲੱਗੀ, ਇਹਦੇ ਮਨ ਨੂੰ ਖਿੱਚ ਪਾ ਲਈ। ਜਦੋਂ ਪਤਾ ਲੱਗਾ ਕਿ ਇਸ ਬਾਣੀ ਦੇ ਬਖਸ਼ਿਸ਼ ਦੇ ਘਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਤਾਂ ਇਹਦੇ ਮਨ ਵਿੱਚ ਖਿੱਚ ਬਣ ਗਈ ਕਿ ਕਿਹੜੀ ਘੜੀ ਜਾ ਕੇ ਮੈਂ ਸਤਿਗੁਰਾਂ ਦੇ ਦੀਦਾਰ ਕਰਾਂ। ਮਨ ਨੂੰ ਖਿੱਚ ਪੈਂਦੀ ਏ, ਤੇ ਇਸ ਖਿੱਚ ਨੇ ਇੱਕ ਦਿਨ ਕਦਮ ਟੋਰ ਲਾਏ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਆਪਣੇ ਇਸ ਸਥਾਨ ਤੋਂ ਅੰਮ੍ਰਿਤਸਰ ਦੀ ਧਰਤੀ ਵੱਲ ਨੂੰ ਇੰਜ ਟੁਰ ਪਏ।

ਸੋ ਇੰਜ ਭਾਈ ਮੰਝ ਜੀ ਇਸ ਪਿਆਰ ਵਿੱਚ ਖਿੱਚੇ ਹੋਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰ ਪਹੁੰਚ ਜਾਂਦੇ ਨੇ, ਜਾ ਕੇ ਸਤਿਗੁਰਾਂ ਦੇ ਮੁਬਾਰਕ ਚਰਨ ਪਰਸੇ ਇਸ ਪਿਆਰ ਦੇ ਨਾਲ ਸਾਹਿਬ ਜੀ ਨੇ ਹਜ਼ੂਰ ਜੋਦੜੀ ਕੀਤੀ। ਸਾਹਿਬਦਾਤਾ ਜੀ ਓ ਮੈਨੂੰ ਸਿੱਖੀ ਬਖਸ਼ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਰ ਤੇ ਪਿਆਰ ਦਿੱਤਾ, ਆਖਿਆ ਤੀਰਥ ਮੰਗ ਇਹ ਸਿੱਖੀ ਜੀਉਂਦੀ ਜਾਗਦੀ ਵਸਤੂ ਹੈ ਤੇ ਤੂੰ ਆਪਣੇ ਹਿਰਦੇ ਵਿੱਚ ਮੁਰਦਾ ਵਸਾਈ ਬੈਠਾ ਹੈ। ਇਸ ਤੇਰੇ ਮੁਰਦੇ ਵਾਲੀ ਸਿੱਖੀ ਦੇ ਉੱਤੇ ਇਹ ਜਿਉਂਦੀ ਜਾਗਦੀ ਸਿੱਖੀ ਕਿਵੇਂ ਟਿਕਾ ਰਹੀ ਹੈ? ਅੱਛਾ ਪਾਤਸ਼ਾਹ ਜੀ ਸਮਝ ਗਿਆ ਇਹ ਗੱਲ ਸਤਿਗੁਰੂ ਜੀ ਤੋਂ ਸੁਣ ਕੇ, ਸਤਿਗੁਰੂ ਜੀ ਤੋਂ ਇਜਾਜ਼ਤ ਲਈ ਪਾਤਸ਼ਾਹ ਜੀ ਹੁਣੇ ਆਇਆ। ਮੈਂ ਇਸ ਮੁਰਦੇ ਨੂੰ ਆਪਣੇ ਹਿਰਦੇ ਵਿੱਚੋਂ ਵੀ ਤੇ ਆਪਣੇ ਘਰ ਵਿੱਚੋਂ ਵੀ ਕੱਢਿਆ ਵਾ। ਇਹ ਭਾਈ ਤੀਰ ਸਮਝ ਜੀ ਆਪਣੇ ਘਰ ਪਰਤਾ ਏ, ਇਹ ਆਪਣੇ ਨਗਰ ਕੰਗ ਮਾਈ ਦਾ ਪਹੁੰਚੇ। ਇਸ ਦੇ ਘਰ ਦੇ ਵਿੱਚ ਇਹ ਜੋ ਪੀਰ ਦੀ ਜਗ੍ਹਾ ਬਣੀ ਹੋਈ ਹੈ, ਆਪਣੀ ਘਰਵਾਲੀ ਨੂੰ ਨਾਲ ਲਿਆ, ਇਸ ਜਗ੍ਹਾ ਨੂੰ ਢਾ ਕੇ ਵਿਹੜਾ ਮੋਕਲਾ ਕਰ ਦਿੱਤਾ ਏ, ਵਿਹੜਾ ਪੱਧਰਾ ਕਰ ਦਿੱਤਾ ਏ। ਗੁਰੂ ਪਿਆਰਿਓ, ਇਹ ਜਿਹੜਾ ਮੁਰਦਾ ਹਿਰਦੇ ਵਿੱਚ ਵਸਿਆ ਸੀ ਉਹਨੂੰ ਕੱਢ ਕੇ ਬਾਹਰ ਸੁੱਟਿਆ, ਜਿਵੇਂ ਫੁੱਲਾਂ ਵਰਗਾ ਹਿਰਦਾ ਹੋ ਗਿਆ ਹੋਵੇ, ਮਨ ਹੌਲਾ ਹੋ ਗਿਆ। ਤੇ ਗੁਰੂ ਪਿਆਰਿਓ, ਇਸ ਪਿਆਰ ਦੇ ਵਿੱਚ ਸਿੱਖੀ ਲੈਣੀ ਹੈ, ਸਿੱਖੀ ਦੇ ਚਾਓ ਦੇ ਅੰਦਰ ਇਹਨੇ ਇਹਦੇ ਕਦਮ ਰੁਕੇ ਨਾ। ਇਹਨੇ ਪਲਾ ਸ਼ਿਰਾਂ ਦੇ ਵਿੱਚ ਹੀ ਫਿਰ ਤਿਆਰੀ ਕੀਤੀ ਹੈ ਅੰਮ੍ਰਿਤਸਰ ਦੀ ਧਰਤੀ ਨੂੰ ਧੰਨਵਾਦ ਦੇ ਮਹਾਰਾਜ ਜੀ ਵੱਲੋਂ ਤੁਰ ਪਿਆ ਹੈ। ਗੁਰੂ ਪਿਆਰਿਓ, ਇਸ ਦੀ ਪਤਨੀ ਵੀ ਧਰਮੀ ਹੈ, ਇਸ ਦਾ ਪੂਰਾ ਸਾਥ ਦਿੰਦੀ ਹੈ। ਗੁਰੂ ਪਿਆਰਿਓ, ਇਹਨਾਂ ਨੂੰ ਸਿੱਖੀ ਮਿਲਣ ਦਾ ਚਾਓ ਹੈ। ਇਹ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਮੈਂ ਆਪਣੇ ਘਰ ਵਿੱਚੋਂ ਵੀ ਤੇ ਹਿਰਦੇ ਵਿੱਚੋਂ ਵੀ ਮੁਰਦਾ ਕੱਢ ਆਇਆ ਹਾਂ, ਪੀਰ ਦੀ ਜਗ੍ਹਾ ਢਾ ਕੇ ਵਿਹੜਾ ਮੋਕਲਾ ਕਰ ਦਿੱਤਾ ਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ, ਕੰਨ ਥਾਪੜੀ ਸਿਰ ਤੇ ਹੱਥ ਧਰਿਆ, ਇਹਨੂੰ ਆਖਿਆ ਏ ਤੀਰ ਸਮਝ ਜਾ, ਨਾਮ ਤੇ ਸੇਵਾ ਦੇ ਨਾਲ ਵੱਡੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਹੁੰਦੀ ਹੈ। ਸੇਵਾ ਦੇ ਨਾਲ ਮਨ ਮਾਝਿਆ ਜਾਂਦਾ ਏ, ਨਾਮ ਦੇ ਨਾਲ ਬਰਕਤਾਂ ਦੇ ਨਾਲ ਝੋਲੀ ਭਰਦੀ ਏ। ਆ ਲੈ ਸੇਵਾ ਤੇ ਸਿਮਰਨ ਦੇ ਦੋ ਪਟੋਲੇ ਲੈ ਜਾ। ਸਤਿਗੁਰੂ ਜੀ ਵੱਲੋਂ ਇਹ ਦੋਵੇਂ ਬਖਸ਼ਿਸ਼ਾਂ ਮਿਲੀਆਂ, ਨਾਮ ਤੇ ਸੇਵਾ ਦੇ ਪਟੋਲੇ ਲੈ ਕੇ ਇਹ ਭਾਈ ਤੀਰ ਸਮਝ ਆਪਣੇ ਨਗਰ ਨੂੰ ਤੁਰ ਪੈਂਦਾ ਏ। ਪਤਾ ਹੀ ਨਹੀਂ ਕਿੰਨੀ ਕੁ ਵੱਡੀ ਦੁਨੀਆਂ ਦੀ ਕੀਮਤੀ ਚੀਜ਼ਾਂ ਲੈ ਕੇ ਆਇਆ ਏ। ਚਾਹ ਦੇ ਨਾਲ ਧਰਤੀ ਪੈਰ ਨਹੀਂ ਲੱਗਦਾ, ਇਸੇ ਚਾਹ ਦੇ ਅੰਦਰ ਜਦੋਂ ਪਿੰਡ ਪਹੁੰਚਿਆ ਏ ਕੀ ਵੇਖਦਾ ਏ, ਇੱਥੇ ਤਾਂ ਮੰਜਰ ਹੀ ਹੋਰ ਬਣਿਆ ਹੋਇਆ ਏ। ਇਲਾਕੇ ਦੇ ਲੋਕ ਇਹਨੂੰ ਚੌਧਰੀ ਬਣਾ ਕੇ ਇਹਦੇ ਘਰ ਵਿੱਚ ਉਹਨਾਂ ਨੇ ਪੀਰਖਾਨਾ ਬਣਾਇਆ ਸੀ, ਪਰ ਜਦੋਂ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਤੀਰ ਸਮਝ ਲਏ ਇਹ ਪੀਰਖਾਨਾ ਢਾ ਦਿੱਤਾ ਏ, ਤਾਂ ਇਲਾਕੇ ਦੇ ਲੋਕ ਨਾਰਾਜ਼ ਹੋ ਗਏ। ਇਹਨਾਂ ਲੋਕਾਂ ਨੇ ਇਕੱਠ ਕੀਤਾ ਤੇ ਤੀਰ ਸਮਝ ਦੇ ਨਾਲ ਗੱਲ ਕਰਨ ਵਾਸਤੇ ਇਲਾਕੇ ਦੇ ਲੋਕ ਇਸ ਨੂੰ ਪਰਿਆ ਦੇ ਵਿੱਚ ਸੱਦਦੇ ਨੇ। ਜਦੋਂ ਪਰਿਆ ਵਿੱਚ ਸੱਦਿਆ ਗਿਆ, ਇਹਨਾਂ ਲੋਕਾਂ ਨੇ ਆਖਿਆ ਤੀਰ ਸਮਝ, ਅਸੀਂ ਤੈਨੂੰ ਆਪਣਾ ਚੌਧਰੀ ਬਣਾਇਆ, ਤੇਰੇ ਘਰ ਵਿੱਚ ਪੀਰਖਾਨਾ ਬਣਾਇਆ, ਇਹ ਗੱਲ ਵੱਖਰੀ ਹੈ। ਅਸੀਂ ਥੋੜੇ ਗਰੀਬ ਲੋਕ ਹਾਂ, ਅਸੀਂ ਥੋੜੇ ਪੈਸੇ ਦਿੱਤੇ ਹੋਣਗੇ, ਪਰ ਤੂੰ ਸਖੀ ਸਰਵਰ ਦੀ ਜਗ੍ਹਾ ਬਣਾਉਣ ਵਾਸਤੇ ਪੈਸੇ ਵੱਧ ਦਿੱਤੇ ਹੋਣਗੇ। ਪਰ ਹੈ ਤਾਂ ਸਮਝਾ ਹੀ ਸੀ ਨਾ, ਇਹ ਪੀਰਖਾਨਾ ਜੇ ਢਾਉਣਾ ਸੀ ਸਭ ਨੂੰ ਪੁੱਛਦਾ, ਸਾਰਿਆਂ ਦੀ ਸਲਾਹ ਦੇ ਨਾਲ ਤੂੰ ਜੋ ਮਰਜ਼ੀ ਕਰਦਾ, ਪਰ ਤੂੰ ਪੀਰਖਾਨਾ ਢਾ ਕੇ ਸਾਡੀ ਬੇਇੱਜ਼ਤੀ ਕੀਤੀ ਹੈ। ਅਸੀਂ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ, ਤੇਰੇ ਕੋਲੋਂ ਅਸੀਂ ਚੌਧਰ ਵਾਪਸ ਲੈਂਦੇ ਹਾਂ। ਭਾਈ ਤੀਰ ਸਮਝ ਜੀ ਹੱਸ ਪੈ ਕੇ ਦਿਓ, ਭਲਿਓ ਕਿਹੜੀਆਂ ਚੌਧਰਾਂ ਦੀ ਗੱਲ ਕਰਦੇ ਹੋ? ਇਹਨਾਂ ਚੌਧਰਾਂ ਨੂੰ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੋਂ ਵਾਰ ਕੇ ਅੰਮ੍ਰਿਤਸਰ ਹੀ ਸੁੱਟ ਆਇਆ ਸਾਂ, ਮੈਨੂੰ ਤੁਹਾਡੀਆਂ ਚੌਧਰਾਂ ਦੀ ਲੋੜ ਨਹੀਂ। ਮੇਰੇ ਤੇ ਕਿਰਪਾ ਹੋ ਗਈ ਹੈ, ਮੈਨੂੰ ਝੂਠ ਦੇ ਕੋਲੋਂ ਸੱਚ ਨੇ ਖੋਲਿਆ ਏ, ਮੈਨੂੰ ਸੱਚ ਮਿਲ ਗਿਆ ਏ, ਮੈਂ ਝੂਠ ਦੇ ਚੁੰਗਲ ਵਿੱਚੋਂ ਨਿਕਲ ਗਿਆ ਹਾਂ। ਆਓ ਤੁਸੀਂ ਵੀ ਇਸ ਝੂਠ ਦੇ ਚੁੰਗਲ ਵਿੱਚੋਂ ਨਿਕਲੋ, ਆਓ ਤੁਹਾਨੂੰ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਲੈ ਜਾਵਾਂ। ਪਰ ਗੁਰੂ ਪਿਆਰਿਓ, ਜਿੰਨਾ ਚਿਰ ਧਰੋ ਬਖਸ਼ਿਸ਼ਾਂ ਨਾ ਹੋਣ,
ਕਿਸੇ ਨੂੰ ਇਹ ਚੜ੍ਹਦੀ ਕਲਾ ਵਾਲੀ ਜੀਵਨ ਕਿੱਥੇ ਮਿਲਦੇ ਨੇ? ਉਹਨਾਂ ਦੇ ਝੋਲੀ ਵਿੱਚ ਸਿੱਖੀ ਕਿੱਥੋਂ ਪਾਣੀ ਸੀ? ਉਹ ਬਦਕਿਸਮਤ ਉਸ ਹਨੇਰੇ ਵਿੱਚ ਹੀ ਟੱਕਰਾਂ ਮਾਰ ਰਹੇ ਸਨ ਤੇ ਇਹ ਤੀਰ ਸਮਝ ਇਸ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਇਹਨਾਂ ਨੇ ਇਲਾਕੇ ਦਾ ਚੌਧਰੀ ਮੰਨਣ ਤੋਂ ਇਨਕਾਰੀ ਕਰ ਦਿੱਤੀ। ਸਮਾਜਿਕ ਬਾਈਕਾਟ ਤੋਂ ਉਪਰੰਤ ਇੱਕ ਪਲ ਲਈ ਵੀ ਇਹਦੇ ਮਨ ਵਿੱਚ ਕੋਈ ਰੋਸ ਨਹੀਂ ਹੈ, ਕੋਈ ਦੁੱਖ ਨਹੀਂ ਹੈ। ਗੁਰੂ ਪਿਆਰਿਓ, ਇਹ ਤੀਰ ਸਮਝ ਆਪਣੇ ਘਰ ਪਰਤਦਾ ਏ। ਜਦੋਂ ਘਰ ਆਇਆ ਘਰ ਵਾਲੀ ਨੇ ਪੁੱਛਿਆ ਏ, ਪਤੀ ਦੇਵਾ ਪਰਿਆ ਦੇ ਵਿੱਚ ਸੱਦਿਆ ਗਿਆ ਸੀ, ਪਰਿਆ ਵਿੱਚ ਕੀ ਫੈਸਲਾ ਹੋਇਆ ਏ? ਇਸ ਨੇ ਆਖਿਆ ਭਾਗਵਾਨ ਨੇ, ਇਲਾਕੇ ਨੇ ਇਕੱਠੇ ਹੋ ਕੇ ਮੈਨੂੰ ਕਿਹਾ ਏ ਕਿ ਤੈਨੂੰ ਹੁਣ ਅਸੀਂ ਚੌਧਰੀ ਨਹੀਂ ਮੰਨਦੇ। ਤੇ ਮੈਂ ਆਖ ਦਿੱਤਾ ਮੈਂ ਇਹਨਾਂ ਚੌਧਰਾਂ ਤੋਂ ਲੈਣਾ ਵੀ ਕੀ ਹੈ? ਇਹ ਚੌਧਰਾਂ ਤਾਂ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੋਂ ਵਾਰ ਕੇ ਅੰਮ੍ਰਿਤਸਰ ਹੀ ਸੁੱਟ ਆਇਆ ਸਾਂ, ਤੇ ਹੁਣ ਆਪਣਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਏ। ਲੋਕਾਂ ਨੇ ਆਪਣੇ ਨਾਲੋਂ ਮਿਲਵਰਤਨ ਜਿਹੜਾ ਉਹ ਬੰਦ ਕਰ ਦਿੱਤਾ ਏ। ਇਹਦੇ ਘਰ ਵਾਲੀ ਵੀ ਧਰਮੀ ਹੈ, ਉਹ ਵੀ ਰੂਹਾਨੀਅਤ ਦੇ ਪ੍ਰਕਾਸ਼ ਵਾਲੀ ਹੈ। ਤੇ ਉਸ ਨੇ ਆਖਿਆ, ਪਤੀ ਦੇਵ ਫਿਰ ਕਿਹੜੀ ਗੱਲ ਹੈ, ਆਪਾਂ ਦੁਨੀਆਂ ਤੋਂ ਕੀ ਲੈਣਾ ਏ? ਆਪਾਂ ਸੁੱਚੀ ਕਿਰਤ ਕਰਾਂਗੇ ਤੇ ਸਤਿਗੁਰੂ ਜੀ ਜੋ ਵੀ ਬਖਸ਼ਣਗੇ ਉਹਦੇ ਨਾਲ ਆਪਣਾ ਗੁਜ਼ਾਰਾ ਕਰਾਂਗੇ। ਜੋ ਦਾਤੇ ਕੋਲੋਂ ਮਿਲਿਆ ਉਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਦਾ ਨਿਰਵਾਹ ਕਰ ਲੈਣਾ ਏ, ਦੁਨੀਆਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਪਈ। ਸੋ ਗੁਰੂ ਪਿਆਰਿਓ, ਇਹ ਰੱਬੀ ਪਿਆਰ ਵਿੱਚ ਰਤਿਆ ਹੋਇਆ ਗੁਰਸਿੱਖ ਜੋੜਾ, ਇਹ ਰੱਬੀ ਪਿਆਰ ਵਿੱਚ ਰਤੀਆਂ ਹੋਈਆਂ ਰੂਹਾਂ ਆਪਸ ਵਿੱਚ ਬੈਠ ਕੇ ਪਿਆਰ ਦੇ ਨਾਲ ਚੜ੍ਹਦੀ ਕਲਾ ਦੀਆਂ ਕੁਝ ਗੱਲਾਂ

ਸੋ ਇੰਨੀਆਂ ਕੁ ਬੇਨਤੀਆਂ ਨਾਲ ਖੇਮਾ ਦੇ ਡਾ ਚਖਾਂ ਅਣਗਿਣਤ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ ਭੁੱਲਾਂ ਨਾਲ ਚਿਤਾਰਿਓ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਿਓ ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮੱਤ ਦੇ ਦੇਣ ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਤੁਸੀਂ ਇਤਿਹਾਸ ਦਾ ਮਾਣ ਕੀਤਾ ਇਹ ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਜੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਰੋਜ਼ਾਨਾ ਹੀ ਇਤਿਹਾਸ ਦਾ ਮਾਣ ਕੀਤਾ ਜਾਂਦਾ ਇਹ ਬਹੁਤ ਬਹੁਤ ਮਸ਼ਕੂਰ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਧਾਲੀਵਾਲ ਇਹ ਰੋਜ਼ਾਨਾ ਹੀ $21 ਰੱਖ ਕੇ ਜਾਂਦੇ ਨੇ ਇਹਨਾਂ ਦੀ ਦੋ ਦਿਨ ਗੈਰ ਹਾਜ਼ਰੀ ਰਹੀ ਤੇ ਅੱਜ ਉਸ ਗੈਰ ਹਾਜ਼ਰੀ ਦਿਨਾਂ ਦੇ ਵੀ ਪੈਸੇ ਇਕੱਠੇ ਰੱਖ ਕੇ ਗਏ ਨੇ ਤੈ ਦਿਲੋਂ ਮਸ਼ਕੂਰ ਹੈ ਬਹੁਤ ਇਤਿਹਾਸ ਦਾ ਮਾਣ ਕਰਦੇ ਨੇ ਸਤਿਗੁਰੂ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਆਪਾਂ ਪਿਆਰ ਦੇ ਨਾਲ ਫਤਿਹ ਦੀ ਸਾਂਝ ਕਰੀਏ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਲੋਕ ਦੀ ਸਾਂਝ ਕਰਨੀ ਹੈ ਆਓ ਇੱਕ ਅਗਰਤਾ ਬਣਾ ਕੇ ਆਪਾਂ ਸਲੋਕ ਦੀ

ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਰਨਾਮ ਜੱਪਿਆ ਵੱਟ ਕੇ ਛਕਿਆ ਦੇਗ ਚਲਾਈ ਤੇ ਗਵਾਏ ਦੇਖ ਕੇ ਡਟਕੀ ਤਾਤ ਨਾਲ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਧੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ ਧਰਮ ਨਿਹਾਰੇ ਸਿੱਖੀ ਕੇ ਸਰਸਵਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਖ ਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਾਲ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸ਼ਨਾ ਚੁੱਕਿਆ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੇ ਮੈਂ ਮਤ ਉੱਚੀ ਮਤ ਪਤ ਕਰ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਾਹਿਬ ਜਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੁਹਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਓ ਕਿ ਮਾਰਨ ਤਾਣਿਓ ਕਿ ਤਾਰ ਨੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਤ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਢਾਡੀ ਜਥੇ ਰਾਹੀਂ ਗੁਰੂ ਜਸ ਸਰਵਣ ਕਰਵਾਇਆ ਕਿਰਪਾ ਕਰਨੀ ਮਹਾਰਾਜ ਜੀ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਗੁਰੂ ਦਾ ਜਸ ਗਾਇਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਬਹਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਸੋਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਰ ਫੁਰ ਘਟਾਵਨ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਤਰ ਕਰਨ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਵਿੱਚ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਬਰਕਤਾਂ ਪਾਉਣੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਬੀਬੀ ਬਲਵੰਤ ਕੌਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ 152 ਟਨ ਨੁਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੁਖਤਾ ਪ੍ਰਦਾਨ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇੱਕ ਪ੍ਰੀਤ ਗਰੋਵਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ 50 ਟਨ ਨੁਮਾਇਆ ਭੇਟਾ ਕਰਦਿਆਂ ਬੀਬੀ ਸਿਪਰਾ ਕਮਰਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਨਤ ਮੈਂ ਭੇਟਾ ਕਰਦਿਆਂ ਕਿਰਪਾ ਕਰਨੀ ਸਮੂਹ ਸੇਵਕ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵੇ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਰਨਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ

पहले को ओंकार सदगुरु प्रसाद जयकर की ताकि गलती को है विचार ਨਿਤ ਨਿਤ ਜਿਹੜੇ ਸਮਾਲੇ ਨੇ ਦੇਖੇਗਾ ਤੇ ਬਣਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਮਲ ਸ਼ੁਮਾਰ ਸੰਬਤ ਸਾਹ ਲਿਖੇ ਅਮਲ ਕਿਰਪਾ ਬਤੇਲ ਦੇਹ ਸਜਣਾ ਸਿਸਰੀਆਂ ਜੋ ਹੋਵੇ ਸਾਹਿਬ ਸੁਮੇਲ ਕਰ ਕਰ ਪਹੁੰਚਾ ਸਦੜੇ ਨਿਤ ਪਵਨ ਸਦਨਹਾਰ ਸੁਮਰੀਏ ਨਾਨਕ ਸੇ ਦੇ ਆਵਨ ਰਾਗਸਮ ਹੱਲਾ ਪਹਿਲਾ ਸ਼ੇ ਕਰ ਸ਼੍ਰੀ ਗੁਰੂ ਸ਼੍ਰੀ ਉਪਦੇਸ਼ ਗੁਰਗੁਰੇ ਕਵੇ ਸਨੇਕ ਬਾਬਾ ਜੈ ਕਰ ਕਰਦੇ ਗੀਤ ਹੋਏ ਸ਼ੁਕਰ ਰਾਤ ਬਢਾਈ ਤੇ ਰਹਾ ਵਿਸ਼ਵੇ ਜਿਸਨੇ ਕੱਢੀਆਂ ਪਹਿਲਾਂ ਤੇਤੀ ਵਾਰੀ ਮਾਂ ਹੋ ਹੋਆ ਸੋਚੇ ਗੁਰੂ ਤਨ ਏਕ ਨਾਨਕ ਕਰਦੇ ਕਿ ਕੀਤੇ ਵੀ ਸੁਰਾਗ ਤਮਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡੋ ਜਨ ਕਮੋਤੇ ਕੋਪ ਮਦਿਆਨ ਲੋਕਾ ਗੁਣ ਟਬਲੋ ਕਰੇ ਸਗਲ ਗੁਣ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਪਵਖੰਨਾ ਤੇਰੀ ਆਰਤੀ ਨਾ ਦਾ ਸ਼ਬਦ ਵਾਰ ਨੰਦ ਫੇਰੀ ਰਹਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਤੈ ਜਾਨਣ ਸਭ ਮਹਿ ਜਾਨਣ ਹੋਏ ਗੁਰੂ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਹੈ ਸੁਆਰਤੀ ਹੋਏ ਹਰ ਚੰਨ ਕੰਮ ਕਰੰਤ ਲੋਕ ਤੇ ਮਨੋਂ ਤੇ ਮਮ ਹਿਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਹ ਜਨ ਕੋ ਹੋਏ ਜਤ ਕਰਨਾ ਵਸਾ ਰਾਹ ਗੁਰਪੁਰ ਵੀ ਮਹੱਲਾ ਚੌਥਾ ਆਮ ਕ੍ਰੋਧ ਨਗਰ ਬਪਰਿਆ ਮਿਲ ਸਾਧੂ ਖੰਡਲ ਖੰਡਾ ਹੀ ਉਹ ਜਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਜਬ ਮੰਡਲ ਮੰਡਾ ਹੈ ਕਰ ਸਾਧੂ ਜਗੀ ਪਨ ਵੱਡਾ ਹੈ ਕਰ ਡੰਡੋਤ ਪਨ ਵੱਡਾ ਹੈ ਦਿਖਾਓ ਸਾਕਤ ਹਰ ਰਸ ਸਾਧਨਾ ਜਾਣੀਆਂ ਤਿਨੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੀ ਦੁੱਖ ਜਨਮ ਮਰਨ ਪਵ ਖੰਡਾ ਹੈ ਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮੁਸਕਿਨ ਪ੍ਰਭ ਤੇ ਦੁਖ ਰਾਖ ਦਾ ਖੁਦ ਵੱਡਾ ਹੈ ਜਨ ਨਾਨਕ ਨਾਮ ਦਰ ਟੇਕ ਹੈ ਹਰ ਨਾਮੇ ਹੇ ਸੁਖ ਮੁੰਡਾ ਹੈ ਰਾਹ ਗੁਰੂ ਗੁਰੂ ਵੀ ਮਹੱਲਾ ਪੰਨਵਾ ਕਰੋ ਬਿਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੇ ਬੇਲਾ ਇਹ ਹਾਂ ਖਾੜ ਚਲੋ ਹਰਲਾ ਆਗੇ ਵਸਨ ਸੁਹੇਲਾ ਆਉ ਦਿਗਟੈ ਦਿਨ ਸਿਰੈ ਨਾਰੀ ਮਨ ਗੁਰਮਿਲ ਕਾਜ ਸਵਾਦ ਰਹਾਉ ਇਹ ਹੋ ਸੰਸਾਰ ਵਿਦਾ ਸੰਸੀ ਮੈਂ ਤੇਰੇ ਬ੍ਰਹਮ ਗਿਆਨੀ ਜਿਸੈ ਨਿਗਾਹ ਪਿਆ ਬ ਇਹੋ ਦਸ ਅਕਤ ਕਥਾਤ ਨ ਜਾਨੀ ਜਾਕੋ ਆਏ ਸ਼ੇ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਬਾਬੋ ਸੁਖ ਸਹਿਜੇ ਬਹੁਰ ਨਾ

ਵਾਹਿਗੁਰੂ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਾਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈ ਹੈ ਜੀ ਜਿੱਥੇ ਸਭ ਦੁੱਖ ਜਾਏ ਤੀਕ ਬਹਾਦਰ ਸਿਮਰਿਆ ਘਰ ਨੂੰ ਨਿਦਾਵੈ ਧਾਏ ਸਭ ਥਾਂ ਸਾਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਸਾਹਿਬ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋ ਚੌਰ ਤੱਕ ਅੱਧੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਰੱਖੀ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣੀ ਤਾਣੀਆਂ ਦੇ ਤਾਣੀ ਓਟੀਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਤ ਵੀ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਅਮ੍ਰਿਤ ਵੇਲੇ ਤੋਂ ਲੈ ਕੇ ਮੈਂ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ਣ ਸਤਿਗੁਰੂ ਜੀ ਆਪ ਜੀ ਦਾ ਖੋਟਾਨ ਖੋਟਾਵਾ ਆਪ ਜੀ ਦੇ ਭਾਣੇ ਦਿਨ ਦੇ ਚਾਰ ਪੈਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਚਾਰ ਪੈਰ ਦੀ ਰਾਤਰੀ ਸੁੱਖਾਂ ਨਾਲ ਬਤੀਤ ਕਰਾਉਣੀ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੋਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬੇਦ ਪ੍ਰਕਾਰ ਦੀਆਂ ਤੁਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸੁਣ ਕੇ ਕੀਮਾ ਕਰਨ ਅੱਗੇ ਤੋਂ ਸੁਮਤ ਬਖਸ਼ਣਾ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਗਾਸਨਾ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਸਤਿਗੁਰੂ ਜੀ ਰਸਤੇ ਵਿੱਚ ਵਾਦ ਘਾਟ ਤੋਂ ਬਚਾ ਕੇ ਰੱਖਣਾ ਆਪਣੀ ਸੇਵਾ ਆਪ ਲੈਣੀ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲ ਤੱਕ ਨੇ ਅੰਮ੍ਰਿਤ ਵੇਲੇ ਜਾਗਣੇ ਸਨਾਨ ਨਿਤਨੇ ਬਖਸ਼ਣੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਹਨ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਰੇ

0: back on this one.
1: Suno.
2: Sir. सिस्टम बंद हो गया इसका. ਜਿਹੜੇ ਸਾਡੇ ਸਪੀਕਰ ਹੈ ਨਾ, ਉਹਨਾਂ ਨੂੰ ਆਦਤ ਪਈ ਰਾਗੀ ਸਿੰਘਾਂ ਨੂੰ ਸੁਣਨ ਦੀ. ਉਹਨੇ ਢਾਡੀ ਨਾਲ ਜਿਹੜਾ ਰਾਤ ਮਾਰਤਾ, ਫਿਰ ਕੀ ਕਰਨ ਵਿਚਾਰੇ ਪਿੰਡਾਂ ਨੂੰ ਬਰਦਾਸ਼ਤ ਹੋ
3: ਜਾਣਾ. ਕੰਪਲੀਮੈਂਟ ਜਿਹੜਾ ਬਹੁਤ ਆ ਰਿਹਾ ਅੱਜਕੱਲ ਬਈ, ਢਾਡੀ ਨੇ ਜੋੜ ਦੀ ਆਵਾਜ਼ ਆਈ
0: ਸਾਡੀ ਤਾਂ ਮਾਇਆ ਲੈ ਕੇ ਮੈਨੂੰ ਲੱਗਦਾ
2: ਬਾਕੀ ਆਪਣੀ

ਅਰਦਾਸ ਇੱਕ ਅਰਦਾਸ ਘਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਇੱਕ ਅਰਦਾਸ ਘਾਟ ਕੀਰਤ ਕੀ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਪਾਵਨ ਪਵਿੱਤਰ ਤਖਤਾਂ ਤੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਦਾ। ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਦਾ ਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰੂ ਜੀ ਦੇ ਪਾਵਨ ਮੁਬਾਰਕ ਅੰਗ 623 ਅਤੇ 24 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਇਹੀ ਮਿਹਰਾਮਤ ਬਖਸ਼ਿਸ਼ ਕੀਤੀ ਹੈ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ ਕਿਐ ਭਾਈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਗੁਣ ਗਾਈਏ, ਜੋ ਪਰਮੇਸ਼ਵਰ ਦੀ ਕੀਰਤੀ ਹੈ, ਉਹ ਮਨ ਦੀਆਂ ਸਾਰੀਆਂ ਭਾਵਨਾਵਾਂ ਨੂੰ, ਮਨ ਦੀਆਂ ਸਾਰੀਆਂ ਕਲਪਨਾਵਾਂ ਨੂੰ ਸੰਪੂਰਨ ਕਰਦੀ ਹੈ। ਉਹ ਮਨ ਚਿੰਦੇ ਦੇ ਫਲ ਪ੍ਰਾਪਤ ਹੁੰਦੇ ਹਨ। ਪਰਮੇਸ਼ਵਰ ਦਾ ਨਾਮ ਇੱਛਾ ਪੂਰਕ ਹੈ, ਪਰਮੇਸ਼ਵਰ ਦਾ ਨਾਮ ਕਾਮ ਧੇਨ ਗਊ ਵਰਗਾ ਹੈ, ਕਲਪ ਰੁੱਖ ਵਰਗਾ ਹੈ। ਜਿੱਥੇ ਵੀ ਜੀਵ ਸੰਸਾਰ ਜਗਤ ਅੰਦਰ ਵਿਚਰਦਾ ਹੈ, ਜੇ ਉਸਦੇ ਹਿਰਦੇ ਵਿੱਚ ਉਹਦੇ ਮੁੱਖ ਵਿੱਚ ਪਰਮਾਤਮਾ ਪਰਮੇਸ਼ਵਰ ਦਾ ਨਾਮ ਹੈ, ਗੁਰੂ ਕਿਰਪਾ ਹੈ, ਉਹ ਜੀਵ ਹਰ ਥਾਂ 'ਤੇ ਸੁਹੇਲਾ ਹੈ, ਸੁਖੀ ਵੱਸਦਾ ਹੈ, ਆਨੰਦ ਨਾਲ ਵੱਸਦਾ ਹੈ। ਇਸ ਕਰਕੇ ਪਰਮੇਸ਼ਵਰ ਦੇ ਨਾਮ ਦੀ ਇਹ ਕੀਮਤ, ਇਹ ਮਹਾਨਤਾ ਸਤਿਗੁਰੂ ਜੀ ਨੇ ਦਰਸਾਈ ਹੈ। ਜਿਨ੍ਹਾਂ ਪਾਸ ਵੀ ਵਾਹਿਗੁਰੂ ਦਾ ਨਾਮ ਹੈ, ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ, ਕਿਸੇ ਵੀ ਬਾਹਰੀ ਹਾਲਾਤ ਵਿੱਚ ਹੋਣ, ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਅੰਦਰੋਂ ਸਦਾ ਖਿੜੇ ਰਹਿੰਦੇ ਨੇ, ਸਦਾ ਹੀ ਗੁਰੂ ਦੀ ਕਿਰਪਾ ਨੂੰ ਮਾਣਦੇ ਨੇ। ਇਹ ਗੁਰੂ ਨਾਮ, ਪ੍ਰਭੂ ਨਾਮ ਦੀ ਬਦੌਲਤ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਵਿੱਚ ਪਾਠ ਹੋਣਗੇ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਾ

0: ਕੈ ਸਿਮਰਨ ਸਫਲ ਫਲਾ
1: ਸੇ ਸਿਮਰਹਿ ਜਿਨੇ ਆਪ ਸਿਮਰਾਏ
0: ਨਾਨਕ ਤਾ ਕੈ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
0: ਪ੍ਰਭ ਕੈ ਸਿਮਰਨ ਉਦਰ

0: ਚਲੇ ਆਸਨ,
1: ਪ੍ਰਭ ਕੈ ਸਿਮਰਨ ਕਮਲ ਬਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕੰਤ ਨਵਾਰ,
0: ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ,
1: ਨਾਨਕ ਤਿੰਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਉਪਾਏ,
0: ਹਰ ਸਿਮਰਨ ਭਏ

0: ਨਾਮ ਕਿਨ ਮਹਿ ਉਧਾਰੀ
1: ਪੁਨਹ ਚਨ ਕਰਤ ਨਹੀਂ ਤਰੈ
2: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਭਾਵੋ ਸੁਖ ਕਨੇਰੇ
1: ਸ੍ਰਿਸ਼ਟ ਕੋ

0: ਮਾਰਗ ਸੰਜਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ
0: ਤਾਉ ਪੀ ਹੋਮੈ ਮੈਲ ਨ ਜਾਵੈ
1: ਕਰਕੇ ਨਾਮ ਸੰਸਰ ਕਛ ਨਾਹੀ
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ
0: ਗਰਭ ਗੁਮਾਨਾ ਮਨ

0: ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੈ ਬਿਮਾਨ
0: ਆਪਸ ਕੋ ਜੋ ਜਾਣੇ ਨੀਚਾ
1: ਸੋ ਗਣੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨੋ ਆਪਣੇ ਤੇ ਬੁਰਾ ਮਿਟਾਨਾ
1: ਵੇਖੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟਿਤਾ
1: ਨਾਨਕ ਪਾਪ ਪੁੰਨ ਨਹੀਂ ਲਿਪ

0: ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਏ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਏ
0: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ
1: ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾ ਹੈ
1: ਬ੍ਰਹਮ ਗਿਆਨੀ ਕੈ ਸਗਲ ਮਨ ਮਾਰੀ
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ
1: ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਤਿਆ ਨਾ ਜਾਏ ਦਾਖਰ
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਵਖਾਨੇ
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ
1: ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ
1: ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ।

0: ਮਨ ਕੀਹਾ ਮੁਕਤਾ ਕੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਭਾਵੈ
0: ਕਿਰਨ ਸਮਾਨ ਕਾ ਸੰਗ ਨਾ ਜਾਵੇ
1: ਮੋਹਲ ਅਸਤਿਰ ਮਾਨ ਕੋ ਉਪਰ ਕਰੇ ਆਸ
0: ਪਲ ਭੀਤਰ ਤਾਕਾ ਹੋਏ ਬਿਨਾਸ
1: ਸਭ ਤੇ ਜਨ ਹੈ ਸਤ ਆਪ ਜਨ ਹੈ ਬਲਵੰਤ
0: ਮਹਿ ਹੋਏ ਜਾਏ ਪਸ਼ਮੰਤ
1: ਕਿਸੇ ਨ ਬਦੈ ਆਪ ਅਹੰਕਾਰੀ
0: ਧਰਮ ਰਾਏ ਕੁਛ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੈ ਅਬ ਮਹਾਨ
0: ਤੋ ਜਨ ਨਾਨਕ ਦਰ ਗੈ ਪਰਵਾਨ
1: ਓਟ ਗਰਮ ਕਰੈ ਹੋ ਧਾਰੇ
0: ਕਰਮ ਪਾਵੈ ਸਗਲੇ ਫਿਰ ਥਾਰੇ
1: ਅਨਕ ਤਪੱਸਿਆ ਕਰੇ ਅਹੰਕਾਰ
0: ਨਰਕ ਸੁਰਗ ਫਿਰ ਅਵਤਾਰ
1: ਅਨਕ ਜਤਨ ਕਰ ਆਤਮ ਨਹੀਂ ਦਰਵੈ
0: ਹਰ ਦਰ ਗਹਿ ਕਹੋ ਕੈਸੇ ਗਵੈ
1: ਆਪ ਕਹੋ ਜੋ ਭਲਾ ਕਹਾਵੈ
0: ਭਲਾਈ ਨਿਕਟ ਨਾ ਆਵੇ
1: ਸਰਵ ਕੀ ਰੇਂਜਾ ਕਾ ਮਨ ਹੋਏ
0: ਔ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੇ ਮੁਝ ਤੇ ਕਛ ਹੋਏ
0: ਤਬ ਇਸ ਕੋ ਸੁਖ ਨਾਹੀ ਕੋਏ
1: ਜਬ ਇਹ ਜਾਣੇ ਮੈਂ ਕਿਛ ਕਰਤਾ
0: ਤਬ ਲਗ ਗਰਭ ਜੋਨ ਮੈਂ ਫਿਰਤਾ
1: ਜਬ ਤਾਰੇ ਕੋ ਬੈਰੀ ਮੀਤ
0: ਤਬ ਲਗ ਨਿਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੰਗ ਮਾਏ
0: ਤਬ ਲਗ ਧਰਮ ਰਾਏ ਦੇਸ ਜਾਏ
1: ਰਬ ਕਿਰਪਾ ਤੇ ਬੰਧਨ ਟੁੱਟੈ
0: ਗੁਰ ਪ੍ਰਸਾਦ ਨਾਨਕ ਹੋ ਛੁਟੈ
1: ਸਹਿਜ ਕਟੇ ਲਗ ਪੋੜਤਾਵੈ
0: ਆਵੇ ਮਾਇਆ ਪਾਛੇ ਪਾਵੇ
1: ਅਨਕ ਭੋਗ ਵਿਖਿਆ ਕੇ ਕਰੈ
0: ਨੈ ਤ੍ਰਿਪਤਾਵੇ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕਉ ਰਾਜੈ
0: ਅਪਨ ਮਨੋਰਥ ਬ੍ਰਿਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਬੜ ਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾ ਬਨੇ ਆਪੇ ਆਪ
0: ਸਦਾ ਸਦਾ ਨਾਨਕ ਹਰ

0: ਨਾਨਕ ਤੈਨੂੰ
1: ਨਿਰੰਜਨ ਜਾਣਿਆ
2: ਪ੍ਰਸਾਦ ਆਪਣਾ ਸੁਜੈ
1: ਕਿਸਕੀ ਜਾਨੁ ਤ੍ਰਿਸ਼ਨਾ ਬੁਝੈ
2: ਆ ਸੰਗ ਹਰ ਹਰ ਜਸ ਕਹਿਤ
0: ਹਰ ਰੋਗ ਤੇ ਹਰ
1: ਜਨ ਰਹਿਤ
2: ਅੰਧਨ ਕੀਰਤਨ ਕੇ ਲੋਖਿਆਨ
1: ਮਿਲ ਮਹਿ ਸੋਈ ਨਿਰਵਾਨ
2: ਏਕ ਉਪਰ ਜਿਜਨ ਕੀ ਆਸਾ
1: ਕਿਸਕੀ ਕਟਿਆ ਜਨ ਕੀ ਭਾਸਾ
2: ਹਰ ਰੰਗ ਕੀ ਜਿਸ ਮਨ ਭੂਖ
0: ਨਾਨਕ ਦੇ ਸਹਿਨ ਲਾਗੈ
2: ਦੁਖ ਕੋ ਅਰ ਪ੍ਰਮਨ ਤੇ ਆਵੇ
1: ਸੁਹਿਲਾ ਨਹੀਂ ਦੁਲਾਵੇ ਪ੍ਰਭ
2: ਆਪਣਾ ਕਿਰਪਾ ਕਰੇ
1: ਸੋ ਸੇਵਕ ਕਹੋ ਕਿਸ ਤੇ ਡਰੈ
2: ਐਸਾ ਸਾਥ ਐਸਾ ਦਿਸਟਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
2: ਸੋਦੋ ਸੋਦੋ ਸੀਜਿਆ
1: ਗੁਰ ਪ੍ਰਸਾਦ ਤਾਂ ਸਭ ਪੂਜਿਆ
2: ਦੇਖੋ ਤਾਂ ਸਭ ਕੁਛ ਮੂਲ

0: ਧਾਰਨ
1: ਪ੍ਰਭ ਕੇ ਸੇਵਕ ਦੁਖ ਬਿਸਾਰਨ
0: ਆਪੇ ਮੇਲ ਲੈ ਕਿਰਪਾਲ
1: ਉਨਕਾ ਸ਼ਬਦ ਜਪ ਭਏ ਨਿਹਾਲ
0: ਕੀ ਸੇਵਾ ਸੋਈ ਲਾਗੈ
1: ਜਿਸਨੂੰ ਕਿਰਪਾ ਕਰਹਿ ਬਿਡ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਿਨ ਪੁਰਖ ਉਤਮ ਕਰਮਾਨ
0: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਸਹਿ ਸੋ ਆਏ ਹੋਵੇ ਸੋ ਹੋਏ
1: ਕਰਨੈ ਹਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਟ ਲਗਾਨਾ
1: ਜੈਸਾ ਸਾਧੈ ਸਾ ਦ੍ਰਿਸ਼ਟਾਨਾ
0: ਸੇਵ ਜਿਤ ਸਮਾਏ ਸਮਾਏ
1: ਹੋਏ ਸੁਖ ਨਿਦਾਨ ਨੂੰ

0: ਨਾਨਕ ਤਿਸ ਬਲਿਹਾਰ ਅਸ਼ਪਦੀ
1: ਟੁੱਟੀ ਗੰਢ ਨੁਹਾਰ ਗਪਾਲ
0: ਸਰਬ ਜੀ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ
0: ਇਸ ਤੇ ਬਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਬਨਾਸੀ ਪ੍ਰਭ

0: ਰੂਪ ਲਿਖੇਕਾ ਲਿਖਿਆ ਪਾਈਐ
1: ਰੂਪ ਸੂਪ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂ ਤਿਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ
0: ਭੁਲਾ ਕਾਹੇ ਫਿਰਹਿ ਅਜਾਨ
1: ਕੌਣ ਵਸਤਾਈ ਤੇਰਾ ਸੰਗ
0: ਲਪਟ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ
0: ਨਾਨਕ ਪਤ ਛੇਤੀ ਘਰ ਜਾਹੇ
1: ਜਿਸ ਬਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਘਰ ਪਾਇਆ
1: ਤਜ ਅਭਿਮਾਨ

0: ਕਾਰ
1: ਨਾਨਾ ਚਲਤ ਕਰੇ ਖਿਨ ਮਾਹੀ
0: ਪੂਰਿ ਅਪੂਰਨ ਸਭ ਠਾਏ
1: ਨਾਨਾ ਵਿਧ ਕਰ ਬਣਤ ਬਣਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ
0: ਜਪ ਜਪ ਜੀਵੇ ਨਾਨਕ ਹਰਿ ਨਾਉ
1: ਨਾਮ ਕੇ ਧਾਰੇ ਸਗਲੇ ਜਨ

0: ਭੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਣਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਤਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸੁਣਤਾ
1: ਜਨ ਹਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ।

0: ਸ੍ਰਿਸ਼ਟੀ ਉਪਜਿਆ ਤੇ ਸਮਾਏ ਸਮਾਨਾ
1: ਮਸਤ ਮਾਏ ਲੈ ਬਸ ਕਢਾਈ
0: ਕਾਹੂ ਪਿੰਨ ਨਾ ਕਹਿਣਾ ਜਾਈ
1: ਬੂਜੇ ਬੂਜਣ ਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕ ਏਕ
1: ਆਖਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੂਜਾਰੀ
1: ਆਖਰ ਕੇ ਸੇਵਕ ਕੀ ਮਨ ਪ੍ਰਸੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਆਖਰ ਕੋ ਸੇਵਕ

0: ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ
1: ਕੀ ਕੀਰੀ ਮੈਂ ਕਰ ਰਾਖੇ
0: ਭਸਮ ਕਰੈ ਲਸ਼ਕਰ ਕੋਟ ਲਾਖੇ
1: ਸਾਸ ਨਾ ਕਾੜਤ ਆਖੋ
0: ਲਾਖੋ ਰਾਖਤ ਦੇ ਕਰ ਹਾਥ
1: ਮਾਨੁ ਜਤਨ ਕਰਤ।

0: ਕਾ ਸਿੱਖ ਵਿਕਾਰ ਤੇ ਹਟ
1: ਸਤਿਗੁਰੂ ਸਿੱਖ ਕਾ ਸਤਿਗੁਰੂ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰੂ ਸਿੱਖ ਕਾ ਹਲਤ ਪਲਤ ਸਵਾਰ
0: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ
1: ਗੁਰ ਕੇ ਗ੍ਰਹਿ ਸੇਵਕ ਜੋ ਰਹਿ
0: ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕ੍ਰਿਸ਼ਨ ਜਨਾਵੈ
0: ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵੇਚੈ ਸਤਿਗੁਰ ਕੈ ਪਾਸ
0: ਸੇਵਕ ਕੇ ਕਾਰਜ ਰਾਸ
1: ਸੇਵਾ ਕਰ ਤੋਏ ਨੇ ਕਾਮੀ
0: ਜਿਸਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਬੀਸ ਬਿਸਵੇ ਗੁਰ ਕਾ ਮਨ ਮਨ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ
0: ਅਨਿਕ ਬਾਰ ਗੁਰ ਕੋ ਬਲ ਜਾਓ
1: ਸਰਬ ਨਿਧਾਨ ਜੀ ਕਾ ਦਾਤਾ
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮਹਿ ਪਾਰ ਬ੍ਰਹਮ
0: ਇਕ ਹੈ ਆਪ ਨਹੀਂ ਕਛ ਭਰਮ
1: ਸਹਿਜ ਸਿਆਣ ਭਲੈ ਨ ਜਾਈਏ
0: ਨਾਨਕ ਐਸਾ ਗੁਰ ਵਡ ਭਾਗੀ ਪਾਈਏ
1: ਸਫਲ ਦਰਸ਼ਨ ਪੇਖਤ ਪੁਨੀਤ
0: ਪਰਸਤ ਚਰਨ ਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੇ
0: ਪਾਰ ਬ੍ਰਹਮ ਕੀ ਦਰਗਹਿ ਗਵੇ
1: ਸੁਨ ਕਰ ਬਚਨ ਕਰਨ ਆਗਾਨੇ
0: ਮਨ ਸੰਤੋਖਾ ਤੁਮ ਪਤਿਆਨੇ
1: ਪੂਰਾ ਗੁਰ ਅਖਿਓ ਜਾ ਕਾ ਮੰਤਰ
0: ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ
1: ਜਿਹ ਬਾਏ ਕੁਸਤ ਅਨੇਕ
0: ਸਤ ਪੁਰਖ ਪੂਰਨ ਬਵੇਕ
1: ਕਾਹੂ ਬੋਲ ਨ ਪਹੁੰਚਤ ਪ੍ਰਾਣੀ
0: ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈ ਸੁਖਦਾਈ
0: ਤਾਕੀ ਕੀਮਤ ਕਿਨੈ ਨ ਪਾਈ
1: ਅਨਿਕ ਭਗਤ ਬੰਧਨ ਨਿਤ ਕਰੈ
0: ਕਰਨ ਕਮਲ ਹਿਰਦੈ ਸਿਮਰੈ
1: ਸਤ ਵਲਿਆਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ
1: ਇਹੋ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋਹ

0: ਰਾਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਪਰਮੋ ਦੁਖ ਤਹਿ ਤੇ ਨਾਸੇ
1: ਤਪਤ ਮਾਹਿ ਠਾਂਡ ਵਰਤਾਈ
0: ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਹੋ ਚੁਕਾ ਨਿਰਭਉ ਹੋਇ ਵਸੇ
0: ਸਗਲ ਵਿਆਦ ਮਨ ਤੇਖੈ ਨਸੇ
1: ਜਿਸਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪਨਾ ਮੁਰਾਰੀ
1: ਸਿਧ ਭਾਈ ਚੁਕੇ ਭ੍ਰਮ ਗਵਨ
0: ਸੁਨ ਨਾਨਕ ਹਰ ਹਰ ਜਸ ਰਵਨ
1: ਨਿਰਗੁਣ ਆਪ ਸਰਗੁਣ ਵੀ ਉਹੀ
0: ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਰਥ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿੰਦੂ ਜਾ ਨਾਹੀ ਕੋਏ
0: ਕਰਮ ਨਿਰੰਤਰ ਇੱਕੋ

0: ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਵਾਚਤ ਨਾਨਕ ਬਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ
0: ਕਿਆ ਲਿਪਟਾਵੇ ਮੂਰਖ ਮਨਾ
1: ਸੁਤਮੀਤ ਕੁਟੰਬਰ ਬਣਤਾ
0: ਇੰਤੇ ਕਹੋ ਤੋ ਕਵਨ ਸੁਨਾਤਾ
1: ਰਾਜ ਰੰਗ ਮਾਇਆ ਵਿਸਥਾਰ
0: ਇੰਤੇ ਕਹੋ ਕਵਨ ਛਟਕਾਰ
1: ਅਸ ਹਸਤੀ ਰਥ ਅਸਵਾਰੀ
0: ਝੂਟਾ ਡੰਮ ਝੂਟ ਵਿਸਾਰੀ
1: ਜਿਨ ਦੀਏ ਤਿਸ ਬੁਝੈ ਨਾ ਬੇਗਾਨਾ
0: ਨਾਮ ਵਿਸਾਰ ਨਾਨਕ ਬੇਸਾਨਾ
1: ਗੁਰ ਕੀ ਮਾਤੂ ਲੇਹੇ ਇਆਨੇ
0: ਭਗਤ ਬਿਨਾ ਵਡੂ ਬੇਸਾਨੇ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰੱਖੋ ਮਨ ਮਾਹੀ
0: ਜਨਮ ਜਨਮ ਕੇ ਕਿਲਵਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ
0: ਸੰਤ ਕੈਦ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਓ
0: ਸਹਿ ਸੁਆਏ ਨਾਨਕ ਗੁਣ ਗਾਓ
1: ਗੁਣ ਗਾਵੋ ਤੇਰੀ ਉਤਰ ਸਮੈਲ
0: ਬਿੰਸ ਜਾਏ ਹੋਮੇ ਵਿਖ ਵੈਲ
1: ਹੋਏ ਅਚਿੰਤ ਬਸੈ ਸੁਖ ਨਾਲ
0: ਸਤਿਗੁਰਾਂ ਸਰਨਾਮ ਸਮਾਲ
1: ਛਾੜ ਸਿਆਨਪ ਸਗਲੀ ਮਨਾ
0: ਸਾਧ ਸੰਗ ਪਾਵੇ ਸਚ ਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਨੀਆਂ ਸੁਖ ਦਰ ਗਏ ਜੈਕਾਰ
1: ਸਰਬ ਨਿਰੰਤਰ ਏਕੋ ਦੇਖ
0: ਨਾਨਕ ਜਾਪੇ ਮਸਤਕ ਲੇਖ
1: ਏਕੋ ਜਪ ਏਕੋ ਸਾਲਾਹੇ
0: ਏਕ ਸਿਮਰ ਏਕੋ ਮਨ ਆਏ
1: ਏਕ ਸਕੇ ਗੁਣ ਗਾਉ ਅਨੰਤ
0: ਮਨ ਤਨ ਜਾਪ ਏਕ ਵੋ ਅੰਤ
1: ਏਕੋ ਏਕ ਏਕ ਹਰਿ ਆਪ
0: ਪੂਰਨ ਪੂਰ ਰਿਓ ਪ੍ਰਭ ਆਪ
1: ਅਨਿਕ ਵਿਸਥਾਰ ਏਕ ਤੇ ਭਏ
0: ਰਾਜ ਪ੍ਰਾਸ਼ਟ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਅਸ਼ਵਰੀ
0: ਜਾਚਕ ਜਨ ਜਾਚੇ ਪ੍ਰਵਦਾਨ
1: ਕਰ ਕਿਰਪਾ ਦੇਵ ਹਰਨਾਮ
0: ਸਾਜਨਾ ਕੀ ਮੰਗੋ ਧੂਰ
1: ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ
1: ਸਾ ਸਾ ਪ੍ਰਭ ਤੁਮੈ ਧਿਆਵੋ
0: ਚਰਨ ਕਮਲ ਸਿਉ ਲਾਗੇ ਪ੍ਰੀਤ
1: ਭਗਤ ਕਰੂ ਪ੍ਰਭ ਕੀ ਨਿਤ ਨੀਤ
0: ਏਕ ਓਟ ਇੱਕੋ ਆਧਾਰ
1: ਨਾਨਕ ਮੰਗੈ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਾਸ ਕੋਏ
1: ਹਰ ਰਸ ਪਾਵੇ ਬਿਰਲਾ ਕੋਏ
0: ਜਿਨ ਚਾਖਿਆ ਸੇ ਜਨ ਤਨ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੋ ਪਰ ਪ੍ਰੇਮ ਰਸ ਰੰਗ।

0: ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭੋ ਦਿਆਲ
0: ਸੇਵ ਕਿਨੋ ਸਦਾ ਨਿਹਾਲ
1: ਬੰਧਨ ਕਾਟ ਮੁਕ ਜਨ ਪਿਆ
0: ਜਨਮ ਮਰਨ ਦੁਖ ਭ੍ਰਮ ਗਿਆ
1: ਪੁੰਨੀ ਸ਼ਬਦਾ ਸਭ ਪੂਰੀ
0: ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾਥ ਲਿਆ ਮਿਲਾਏ
0: ਨਾਨਕ ਭਗਤੀ ਨਾਮ ਸਮਾਏ
1: ਤੋ ਕਿਉ ਵਿਸਰੇ ਜੇ ਘਰ ਨਾ ਪਾਨੇ
0: ਤੋ ਕਿਉ ਵਿਸਰੇ ਜੇ ਕੀਆ ਜਾਨੇ
1: ਤੋ ਕਿਉ ਵਿਸਰੇ ਜਿਨ ਸਭ ਕੁਛ ਦੀਆ
0: ਵਿਸਰੇ ਜੇ ਜੀਵਨ ਜੀਆ
1: ਕਿਉ ਵਿਸਰੇ ਜੇ ਅਗਨ ਮੇ ਰਾਖੇ
0: ਗੁਰ ਪ੍ਰਸਾਦ ਕੋ ਬਿਰਲਾ ਲਾਖੇ
1: ਤੋ ਕਿਉ ਵਿਸਰੇ ਜੇ ਬਿਕਤੇ ਕਾਢੇ
0: ਜਨਮ ਜਨਮ ਕਾ ਟੂਟਾ ਗਾਢੇ
1: ਗੁਰ ਪੂਰੇ ਤਤੇ ਇਹ ਬੁਝਾਇਆ
0: ਰਬ ਆਪਣਾ ਨਾਨਕ ਜਨ ਧਿਆਇਆ
1: ਜਨ ਸੰਤ ਕਰੋ ਇਹ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰਹ ਨਾਮ ਜਪਾਵੋ
1: ਭਗਤ ਪਾਏ ਤਰੀਏ ਸੰਸਾਰ
0: ਬਿਨ ਭਗਤੀ ਤਨ ਹੋਸੀ ਚਾਰ
1: ਸਰਵ ਕਲਿਆਣ ਸੁਖ ਨਿਦ ਨਾਮ
0: ਮੂੜਤ ਜਾਤ ਪਾਏ

0: ਮਾਇਆ
1: ਮੂਹਾ ਕਿਸਹਿ ਬਿਆਪਤ ਮਾਇਆ
0: ਆਪਸ ਕਹੋ ਆਪੇ ਆਦੇਸ਼
1: ਕਿਉ ਗੁਣ ਕਾ ਨਾਹੀ ਪ੍ਰਵੇਸ਼
0: ਜਹ ਇਕ ਹੈ ਏਕ ਏਕ ਭਗਵੰਤ
1: ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨੂ ਆਪ ਪਤਿਆਰਾ
1: ਤੈ ਕੌਣ ਕਥੈ ਕੌਣ ਸੁਣਨੈ ਹਾਰਾ
0: ਬਹੁ ਬੇਅੰਤ ਬੂਝਤੇ ਉੱਚਾ
1: ਨਾਨਕ ਆਪਸ ਕੋ ਆਪਹਿ ਪਹੁੰਚਾ
0: ਜਹ ਆਪ ਰਚਿਓ ਪ੍ਰਪੰਚ ਗਾਰ
1: ਕਿਉ ਗੁਣ ਮੈਂ ਕਿਨੂ ਵਿਸਥਾਰ
0: ਪਾਪ ਪੁੰਨ ਤੈ ਬਈ ਕਾਵਤ
1: ਨਰਕੋ ਸੁਰਗ ਬਨਛਾਵ।

0: ਕਿਰਪਾਲ
1: ਆਪਣੇ ਕਰਤਬ ਜਾਣੇ ਆਪ
0: ਅੰਤਰ ਜਾਮੀ ਰਿਓ ਵਿਆਪ
1: ਪ੍ਰਤ ਪਾਲੈ ਜੀਅਨ ਬਹੁ ਭਾਤ
0: ਜਿਸ
1: ਭਾਵੈ ਤਿਸ ਲਏ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇਕ ਜਾਣਿਆ
1: ਜਨ ਲਾਗਾ ਹਰ ਇਕ ਨਾਈ
0: ਆਸ ਨ ਮਿੱਥੀ ਜਾਏ
1: ਸੇਵ ਕਉ ਸੇਵਾ ਬਨਿਆਈ
0: ਕੰਭੂਜ ਪਰਮ ਪਦ ਪਾਈ

0: ਤਿੰਨ ਦੇਖਿਆ ਜਿਸ ਆਬਦ ਕਾਏ
1: ਸੋ
0: ਅੰਤਰ ਸੋ ਵਾਰ ਅਨੰਤ
2: ਭਗਵੰਤ
0: ਕਰਨ ਮਾਏ ਆਕਾਸ਼ ਪਿਆਲ
1: ਸਰਵ ਲੋਕ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ।

0: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿਸੇਤੀ ਮਨਵਜੀਆਂ ਵਧਾਈਆਂ
0: ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈ।

0: ਜਨ ਸਭ ਤੁਦ ਉਪਾਇ ਇੱਕ ਵੇਖ ਪਰਸਣ ਆਇਆ
1: ਸਤਿਗੁਰੂ ਬੜਾ ਪਾਇਆ
0: ਕਹ ਨਾਨਕ ਜਿਸ ਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾਂ ਦੀ ਚਲਣਾ ਲਭ

ਅੰਗ ਸੰਗ ਵਰਤਨਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਤਿਗੁਰ ਜੀਓ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ ਦਿਨ ਚੜਿਆ ਭਾਣੇ ਅੰਦਰ ਬਤੀਤ ਕਰਵਾਉਣਾ ਗਰੀਬ ਨਿਵਾਜ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ ਜੀ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ। ਅੱਜ ਦੇ ਇਲਾਹੀ ਰੱਬੀ ਸ੍ਰੀ ਮੁਖਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਦਾ ਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਐਤਵਾਰ ਦਾ ਦਿਹਾੜਾ ਹੈ। ਸਾਰਾ ਦਿਨ ਗੁਰੂ ਦਰਬਾਰ ਅੰਦਰ ਇਲਾਹੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਹੋਣੀਆਂ ਹਨ, ਦੀਵਾਨ ਸੱਜਣੇ ਹਨ। ਵਿਸ਼ੇਸ਼ ਕਰਕੇ ਜੋ ਪਿਛਲੇ ਦਿਨੀ ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਤਿੰਨਾਂ ਦਾ ਸ਼ਹਾਦਤ ਦਿਵਸ ਬੀਤ ਕੇ ਗਿਆ ਹੈ, ਉਸ ਨੂੰ ਸਮਰਪਿਤ ਹੋਣਗੇ। ਸੋ ਆਪ ਸੰਗਤ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। 16 ਜੁਲਾਈ ਨੂੰ ਸਾਉਣ ਦੇ ਮਹੀਨੇ ਦੀ ਸੰਗਰਾਂਦ ਹੈ, ਆਪ ਜੀਆਂ ਨੇ ਗੁਰੂ ਘਰ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਸਰਵਣ ਕਰਵਾਏਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪੌੜੀਆਂ ਤੇ ਕਰੇ ਜਾ ਆਪਣੀ ਤਨ ਤਰੀ ਸਤਿਗੁਰ ਪਾਇਆ ਇਹੋ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਪਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

ਬੋੜੀ ਸਾਹਿਬ ਕੀ ਤੀ ਸੰਤੋਖੇ ਜਿੰਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਨ ਰੱਖਿਓ ਕਰ ਸੁਕਰ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿਤ ਦੇਵ।

ਆਪ ਜੀ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਮਹਾਰਾਜ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਪਿਟਾਵਾਂ ਦਾ ਅਤੇ ਪ੍ਰਵਾਨ ਕਰਨ ਅਵਸਰ ਮਿਲ ਸਕੇ। ਅਨੰਦ ਸਾਹਿਬ ਜਾਪ ਕਰੀਏ ਫਿਰ ਅਰਦਾਸ ਵਿੱਚ ਹਾਜ਼ਰੀਆਂ ਭਰਨੀਆਂ ਹਨ।

सत्संगति बोलो जी वाहे गुरु। एक ओंकार श्री वाहेगुरु जी की फतेह। श्री भगवती जी सहाय वाचिपोति पाची दसवीं प्रथम भगवती समर कहे गुरु नानक लैत्या है। फिर अंकित गुरते अमरदास रामदास सहाय अर्जुन हर गोबिंद सिमर श्री हर राय श्री हर कृष्ण त्याय से सब दुख जाए। तेग बहादुर सिमर कारण उन्हें दया बहता है। सब साई हुए सहाय दसवें पाचा गुरु गोबिंद सिंह जी महाराज सब साई हुए सहाय दसा पाचिया ने पवित्र आत्मा स्वरूप साहब श्री गुरु ग्रंथ साहब के पाठ के घर से बोलो जी वाहे गुरु। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਬਣ ਚੱਕਿਆ ਦੇਹ ਚਲਾਈ ਤੇ ਵਾਹੀ ਦੇਹ ਕੇ ਡਿਢ ਕੀਤਾ ਜਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਾ ਚੜਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰ ਅਸੀਂ ਕਿਸੇ ਦੇਖੇ ਸਤਿ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਤ ਗੁਰਦੁਆਰ ਹੁੰਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਚੰਦਰ ਚਰਿਆ ਦੇਖ ਦੇਖ ਕੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਹਟਾਨ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਪ੍ਰਵਾਜ ਪੰਜ ਸਦਾ ਸ਼ਾਹੀ ਦਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਕੋਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਿੱਤਾ। ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਲਿਓਟਿਆਂ ਦੀ ਓਟ ਗੁਰੂ ਵਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਰ ਭਾਵੇ ਤਾਣੇ ਰਾਸ। ਇਹ ਗਰੀਬ ਨਵਾਜ ਜੀ ਆਪ ਦੇ ਚਰਨ ਕਾਮਨਾ ਤੇ ਅਰਦਾਸ ਵਿੱਚ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਦਿੱਤਾ ਜੀ ਹੱਥ ਦਿੱਤਾ ਜੀ ਉਹ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾਖਾ ਕੀ ਵਾਰ ਦੇ ਕੀਰਤਨ ਕੀਤੇ ਨੇ ਛੇ ਪੁਣੀਆਂ ਨਾਲ ਸਾਹਿਬ ਦੇ ਕੀਰਤਨ ਦਿੱਤਾ ਕਿਰਪਾ ਕਰੋ ਭੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਨੂੰ ਸ਼ਾਂਤੀ ਕੀ ਵਾਰਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਸਾਰੀ ਮਰਬੂਦੀ ਬਖਸ਼ਿਸ਼ ਕਰੋ। ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਹ ਜੀ ਦੇਗਾਂ ਤਿਆਰ ਕੇ ਹੱਥ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਚ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਧੇਰੇ ਰੱਖਿਆ ਬਖਸ਼ਿਸ਼ ਕਰੋ ਜੀ ਬਖਸ਼ ਕਰੋ ਦਿੱਤਾ ਦਿੱਤਾ ਗ੍ਰੰਥ ਸੱਚੇ ਪਾਤਸ਼ਾਹ ਜੀ ਆਪ ਦੀਆਂ ਮੱਖੀਆਂ ਦਾ ਜਾਗਦਾਰ ਕ੍ਰਿਸ਼ਨਦਾਰ ਭਾਈ ਨਰਿੰਦਰਪਾਲ ਸਿੰਘ ਬੀਬੀ ਪਰਮਿੰਦਰ ਕੌਰ ਪਰਿਵਾਰ ਦੀ ਤੁਹਾਨੂੰ ਸੁੱਖ ਚਾਰਜ ਕਰਨ ਵਾਸਤੇ ਬੇਨਤੀ ਕਰ ਦਿੱਤਾ ਹੈ ਸਾਰੇ ਪਰਿਵਾਰ ਨੂੰ ਚਾਰਜ ਕਰਦਾ ਜੀ ਉਹ ਬੱਚਿਆਂ ਦੀ ਪੜ੍ਹਾਈ ਦੀ ਸਫਲਤਾ ਵਾਸਤੇ ਚਾਰਜ ਕਰਨ ਵਾਸਤੇ ਅਤੇ ਬੱਚਿਆਂ ਦੇ ਵਿਆਹ ਦੀਆਂ ਕਾਰਜਾਂ ਵਾਸਤੇ ਸਫਲਤਾ ਵਾਸਤੇ ਇੱਕ ਕਾਰਜ ਸਫਲਤਾ ਵਾਸਤੇ ਚਾਰਜ ਦੀ ਬੇਨਤੀ ਕਰਦੇ ਹੋਏ ਹਾਂ। ਪਰਸੋਂ ਰੋਜ਼ ਅੱਜ ਪਿੱਤਰਕਾਲੀ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਬ੍ਰਹਮ ਪਰਿਵਾਰ ਨੇ ਪ੍ਰਾਪਤ ਕਿਰਪਾ ਕਰੋ ਮੇਹ ਪ੍ਰਾਪਤ ਪਰਿਵਾਰ ਦੇ ਸਿਰ ਤੇ ਰੱਖੋ ਸੇਵਕਾਂ ਦੀਆਂ ਸ਼ੁਭਕਾਮਨਾ ਸਰਬੰਧ ਪੂਰੀਆਂ ਕਰੋ ਸੇਵਕਾਂ ਦੇ ਅੱਜ ਦੇ ਸਾਰੇ ਕਾਰਜਾਂ ਵਿਘਨ ਦਾ ਸਾਹਿਬ ਸਾਰ ਕਿਰਪਾ ਕਰੋ ਆਪਣੇ ਸੇਵਕਾਂ ਦੀ ਆਪ ਰਾਜਪਾਲ ਕਰਤਾ ਬਖਸ਼ਿਸ਼ ਕਰੋ ਬੱਚਿਆਂ ਨੂੰ ਗਰੀਬ ਨਵਾਜ ਉੱਚੀ ਵਿਜੈ ਦਾਲ ਬਖਸ਼ੋ ਅਤੇ ਵਿਆਹ ਦੇ ਪਾਸ ਜੋ ਕਾਰਜ ਨੇ ਆਪ ਅੰਗ ਸੰਗ ਆਪਣੀ ਸੇਵਕਾਂ ਦੀ ਆਪ ਸਹਾਇਤਾ ਬੱਚਿਆਂ ਦੀ ਵਾਰਤਾ ਕਰੋ ਦਾਤਿਆਂ ਦੀ ਲਾਜ ਰੱਖੋ ਕਮਾਈਆਂ ਸਫਲ ਕਰੋ ਦਿੱਤਾ ਪਰਿਵਾਰ ਨੂੰ ਸਦਾ ਚਰਨਾਂ ਜੋੜੋ ਗਰਾਉਣ ਦਾ ਪਿਆਰ ਬਖਸ਼ਿਸ਼ ਕਰਕੇ ਉਹਨਾਂ ਦੀਆਂ ਸ਼ੁਭਕਾਮਨਾਵਾਂ ਪੂਰੀਆਂ ਕਰੀਆਂ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਦੀ ਵਾਰਤਾ ਕਰੋ ਕਿਰਪਾ ਕਰੋ ਦਰਬਾਰ ਜੀ ਬਖਸ਼ਿਸ਼ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤਿਆਂ ਦੀਆਂ ਸਾਫ਼ ਸੰਗਤਾਂ ਦੀ ਆਦਿ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦੇ ਸਿਰ ਪਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਸਾਰਾਉਣ ਬਖਸ਼ੀ ਵਿੱਚ ਪਰਿਵਾਰ ਵੱਲੋਂ ਲੰਗਰਾਂ ਦੀ ਤੁਰ ਸੇਵਾ ਹੋਈ ਪ੍ਰਮਾਣ ਕਰੀ ਬਖਸ਼ਿਸ਼ ਕਰੋ ਦਿੱਤਾ ਆਪਦੇ ਜਾਣਾ ਸੇਵਾ ਕਰਦੇ ਸਾਰੇ ਟੈਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੀ ਚਰਨਾਂ ਸੇਵਾ ਦੀ ਭਾਣ ਬੱਚੇ ਦੀ ਪਾਲਤਾ ਕਰੋ ਦਿੱਤਾ ਜੀ ਕਿਰਪਾ ਕਰੋ ਸੇਵ ਕੌਮ ਨੂੰ ਖਾਸ ਸਬੰਧ ਨੂੰ ਏਕਤਾ ਦਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਰੋਜ਼ਦਾਰ ਬਖਸ਼ੋ ਚਾਦਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਦੁਹਾਨ ਫਤਿਹ ਬਖਸ਼ਾਂ ਦੀ ਪਾਲਤਾ ਕਰੋ ਜੀ ਗੁਰੂ ਜੀ ਨਿਵਾਜ ਕਿਰਪਾ ਕਰੋ ਦੂਰ ਦੁਰਾਡੇ ਕਾਰਨ ਬੈਠੀਆਂ ਲਾਈਫ ਪਿਤਾ ਜੀ ਨੂੰ ਸਰਵਣ ਕਰ ਰਹੀਆਂ ਸਾਰੀ ਸਿੱਖਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ
ਸਾਰਾ ਉਹਨੂੰ ਬਖਸ਼ੀ ਦੇ ਸਕਦਾ ਉਦੋਂ ਬਖਸ਼ੇ ਨੇ। ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਜਵਾਬ ਸਿੰਘ ਦਾ ਦਰ ਸੰਗਤਾਂ ਮਾਇਆ ਭੇਟਾ ਕਰ ਹੀ ਚਰਨਾ ਪ੍ਰਵਾਨ ਕਰੋ, ਬਖਸ਼ਕਰ ਸਾਹਿਬ ਦੀਆਂ ਕਮਾਈਆਂ ਸਫਲ ਕਰੋ, ਘੱਟ ਵੱਧ ਵਧਤਾ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤਾ ਪੂਰੀਆਂ ਕਰੋ ਜੀ, ਸਾਰ ਬਖਸ਼ਿਸ਼ ਕਰੋ, ਨਿਰੰਦ ਕਰਿਆ ਹੋ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ, ਪਵਿੱਤਰ ਰੁਕਨ ਨਾਮੀ ਬਖਸ਼ਿਸ਼ ਹੈ ਗਈ ਮਹਾਰਾਜ, ਆਪ ਜਾਰ ਕਰਨ ਵਧਾ ਭਾਈ ਸ਼ੋਣ ਸਿੰਘ, ਬੀਬੀ ਤਰਸੇਮ ਕਰ ਗਈ ਮਹਾਰਾਜ, ਕੰਧ ਸੁੱਖ ਸ਼ਾਂਤੀ ਚੰਡੀਗੜ੍ਹ ਵਾਸਤੇ, ਪਰਿਵਾਰ ਸੁੱਖ ਸ਼ਾਂਤੀ ਵਾਸਤੇ, ਗਰੀਬ ਮਹਾਰਾਜ 101 ਡਾਲਰ 51 ਡਾਲਰ ਆਪਦੇ ਚੱਲਣਾ ਭੇਟਾ ਕਰ ਦਿੱਤਾ ਪ੍ਰਵਾਨ ਕਰੋ, ਬਖਸ਼ਰ ਸੇਵ ਦੀਆਂ ਕਮਾਈਆਂ ਸਫਲ ਕਰੋ, ਕਾਰਜ ਵੱਧੇ ਬਖਸ਼ੋ, ਹਮੇਸ਼ਾ ਭਾਈ ਸੋਹਣ ਸਿੰਘ ਵੀ ਸੇਵ ਤੌਰ ਦੇ ਸਿਰ ਤੇ ਮਿਹਰਬਾਨ ਰੱਖਣਾ, ਸਾਰੇ ਪਰਿਵਾਰ ਵਿੱਚ ਤੰਦਰੁਸਤ ਸੁਖਿਆਂ ਦੀ ਚੜ੍ਹੀ ਕਲਾ ਕਰਨੀ, ਕਮਾਈਆਂ ਸਫਲ ਕਰੋ, ਕਾਰਜ ਵੱਧੇ ਬਖਸ਼ੋ, ਦਾਰ ਦਾਤਾ ਦੀ ਆਪ ਰਾਜ ਰੱਖੋ, ਦਾਰ ਮਿਹਰ ਕਰੋ, ਪਰਿਵਾਰ ਨੂੰ ਗੁਰਸਿੱਖੀ ਦੀ ਦਾਲ ਬਖਸ਼ੋ, ਗੁਰਸਿੱਖੀ ਦੀ ਦਾਲ ਬਖਸ਼ੋ, ਨਾਮ ਦੀ ਦਾਲ ਬਖਸ਼ੋ, ਦਾਤੇ ਦੀ ਆਪ ਰਾਜ ਰੱਖੋ, ਪਰਿਵਾਰ ਦੀ ਸਦਾ ਸ਼ੁਭਕਾਮਨਾ ਸੰਬੰਧ ਪੂਰੀਆਂ ਕਰੋ, ਅਤੇ ਸਦਾ ਆਪਣੀ ਚੰਨਾ ਸੇਵਾ ਦੀ ਦਾਤ ਬਖਸ਼ੀ ਕਰਨ ਦੀ ਵਿਵਸਥਾ ਕਰੋ, ਗਰੀਬ ਭਾਈ ਕਿਰਪਾ ਕਰੋ, ਆਪਣੀ ਸੇਵਾ ਕਰੋ, ਚਾਟੀ ਕਲਾ ਬਖਸ਼ੋ, ਚਾਟੀ ਕਲਾ ਬਖਸ਼ੋ, ਦਾ ਮਿਹਰ ਕਰਿਆ ਹੋ, ਸੇਵਾ ਪ੍ਰਵਾਨ ਕਰੋ, ਪੁਨਰ ਕੋਈ ਮਾਈ ਬਖਸ਼ੋ, ਪਵਿੱਤਰ ਹੁਕਮ ਨਾਮੇ ਬਖਸ਼ ਕਰ ਬ੍ਰਹਮ, ਅੱਜ ਦੇ ਐਤਵਾਰ ਦੀ ਹਫਤਾ ਵਾਲੀ ਕਥਾ ਕੀਰਤ ਰਾਜ ਹਫਤਾ ਵਾਸਤੇ ਆ ਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਸੁਣਾ ਦੇ ਬਣਾਓ, ਸਹੀ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਦਿੱਤਾ ਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

मैं तकी तौ शरणाए जियो, मैं आसार की चित मैं

ਵਾਹਿਗੁਰੂ ਜੀ ਕੀ ਫਤਿਹ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕੁਛ ਮਿਹਰ ਉਪਾਵ ਹੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਕਥਾ ਤੇ ਪਾਠ ਸਰਵਣ ਕਰਕੇ ਭਾਵ ਹੁਕਮਨਾਮਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਤੋਂ ਉਪਰੰਤ ਸਾਹਿਬਾਂ ਨੇ ਬਖਸ਼ਿਸ਼ ਕੀਤੀ ਸਾਨੂੰ, ਬੜਾ ਹੀ ਸੁੰਦਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਸੋਠ ਮਹਿਲਾ ਪੰਜਵਾਂ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਤੇ ਪੂਰੇ ਦੀ ਗੁਰੂ ਦੀ ਗੱਲ ਹੋਈ ਪਹਿਲੀਆਂ ਤੁਕਾਂ ਦੇ ਵਿੱਚ, ਪੂਰੇ ਦੇ ਅਧੂਰੇ ਦੀ ਨਹੀਂ, ਬਾਕੀ ਅਧੂਰੇ ਨੇ ਗੁਰੂ ਸਾਰੇ। ਕੇਵਲ ਤੇ ਕੇਵਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅਮਰ ਸਾਰੇ, ਗੁਰਬਾਣੀ ਕਹਿ ਸੇਵ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਪੂਰਾ ਗੁਰੂ ਕੌਣ ਹੈ? ਬਾਣੀ ਨੇ ਵੀ ਕਿਹਾ ਜਿਹੜਾ ਜੰਮਦਾ ਤੇ ਮਰਦਾ ਨਹੀਂ, ਤੇ ਫਿਰ ਬਾਕੀ ਦੇਹਧਾਰੀ ਤਾਂ ਫਿਰ ਜੰਮਦੇ ਮਰਦੇ, ਫਿਰ ਉਹ ਕਿਵੇਂ ਗੁਰੂ ਹੋ ਗਏ ਜੀ? ਮੈਂ ਜਾਣ ਕੇ ਇਸ ਟੁੱਕ ਤੇ ਰੁਕ ਗਿਆ, ਜਾਣ ਕੇ ਗੁਰੂ ਦੀ ਬਖਸ਼ ਹੋਈ ਤੇ ਮੈਂ ਇੱਥੇ ਰੁਕ ਗਿਆ। ਸੋ ਕੋਸ਼ਿਸ਼ ਕਰੀਏ ਆਪਾਂ ਪੂਰੇ ਗੁਰੂ ਨਾਲ ਜੁੜਨ ਦੀ। ਸੂਚਨਾਵਾਂ ਜੀ, ਹੁਣ ਹਰ ਰੋਜ਼ ਦੀ ਤਰ੍ਹਾਂ ਆਪਾਂ ਜੋ ਆਪਣੇ ਨੌਰਥ ਹਾਲ ਅਤੇ ਸਾਊਥ ਹਾਲ ਨੂੰ ਬਣਾ ਰਹੇ ਹਨ ਦੋ ਮੰਜ਼ਿਲੇ, ਸੰਗਤਾਂ ਨੂੰ ਬੇਨਤੀ ਹੈ ਦਸਵੰਧ ਕੱਢ ਕੇ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਦੀਆਂ ਬਖਸ਼ਾਂ ਲਓ, ਤਾਂ ਕਿ ਆਪਾਂ ਜਲਦੀ ਬਣਾ ਲਈਏ ਉਹਨਾਂ ਨੂੰ ਅਤੇ ਵਰਤੋਂ 'ਚ ਕੰਮ ਆਉਣ। ਅਗਲੀ ਹੈ ਜੀ ਬੇਨਤੀ ਸਹਿਜ ਪਾਠਾਂ ਦੀ, ਸਰਬੱਤ ਦੇ ਭਲੇ ਲਈ, ਜੋ ਆਪਾਂ ਗੁਰੂ ਦੀ ਬਖਸ਼ ਲੈ ਕੇ ਸ਼ੁਰੂ ਕਰਦੇ ਹਾਂ। ਅਤੇ ਆਪਾਂ ਨੇ ਹੁਣ ਪ੍ਰੋਗਰਾਮ ਪੱਕਾ ਹੀ ਬਣਾ ਲਿਆ ਹੈਗਾ, ਗੁਰੂ ਦੀ ਬਖਸ਼ ਹੋਈ ਹੈਗੀ ਹੈ, ਬਹੁਤ ਸਾਰੀਆਂ ਸੰਗਤਾਂ ਨੇ ਨਾਂ ਦੇ ਦਿੱਤੇ ਨੇ ਅਗਲੇ ਪੜਾਅ ਵਾਸਤੇ। ਬਾਕੀਆਂ ਨੂੰ ਵੀ ਬੇਨਤੀ ਹੈ, ਉਹ 408 712 41 45 'ਤੇ ਟੈਕਸਟ ਕਰ ਦਿਓ ਕਿ ਆਪ ਜੀ ਨੇ ਆਰੰਭ ਕਰ ਲਿਆ ਅਤੇ ਕਿੰਨੇ ਕਰਨੇ ਆ ਸਹਿਜ ਪਾਠ, ਅਤੇ ਭੋਗ ਪਾਉਣ ਦੇ ਫਿਰ ਆਪਾਂ ਕੋਸ਼ਿਸ਼ ਕਰਾਂਗੇ। ਅੰਦਾਜ਼ਾ ਮੇਰਾ ਕਿ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਹੈ ਪਹਿਲਾ ਪ੍ਰਕਾਸ਼ ਤਾਂ ਨਹੀਂ, ਹਾਂ ਸ਼ਾਇਦ ਉੱਥੇ ਤੱਕ ਸੰਪੂਰਨਤਾ ਵੀ ਆਉਂਦੀ ਹੈਗੀ, ਉਹ ਵੀ ਜਿਹੜਾ ਵੀ ਸਾਨੂੰ ਦੇਣਗੇ ਪ੍ਰਬੰਧਕ ਕਮੇਟੀ ਵਾਲੇ, ਆਪਾਂ ਉਹ ਚੁਣ ਕੇ ਅਤੇ ਉਸੇ ਫਿਰ ਭੋਗ ਪਾ ਦਿਆਂਗੇ। ਲਗਭਗ ਅਗਸਤ ਦੇ ਅਖੀਰ ਜਾਂ ਸਤੰਬਰ ਦੇ ਸ਼ੁਰੂ 'ਚ ਹੋਊਗਾ ਜੀ। ਅੱਗੇ ਚਲੀਏ, 16 ਤਰੀਕ ਨੂੰ ਆ ਰਹੀ ਜੀ ਸੰਗਰਾਂਦ, ਅੱਜ 12 ਹੋ ਗਈ ਆ, 16 ਨੂੰ ਵੀਰਵਾਰ ਹੈਗਾ ਸੰਗਰਾਂਦ, ਅਤੇ ਨਾਲ ਨਾਲ ਮਹਾਨ ਸ਼ਹੀਦ ਭਾਈ ਤਾਰ ਸਿੰਘ ਜੀ ਦਾ ਸ਼ਹੀਦੀ ਦਿਨ ਵੀ ਆਪਾਂ ਨੇ ਉਸ ਦਿਨ ਹੀ ਹੈਗਾ ਆ ਗਿਆ। 24 ਤਰੀਕ ਨੂੰ ਹੈ ਜੀ ਮੀਰੀ ਪੀਰੀ ਦਾ ਦਿਨ, ਜੁਲਾਈ ਨੂੰ। ਅਗਸਤ ਦੀ ਗੱਲ ਕਰਾਂ, ਅਗਸਤ 7 ਨੂੰ ਹੈ ਪ੍ਰਕਾਸ਼ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, ਅਤੇ ਬਾਕੀ ਸੂਚਨਾਵਾਂ ਕਾਫੀ ਛੱਡ ਜਾਣੀਆਂ। ਮੈਂ ਇੱਕ ਸੂਚਨਾ ਦੇਣੀ ਹੈਗੀ ਹੁਣ ਜ਼ਰੂਰ, ਦੋ ਬਲਕੇ, ਇੱਕ ਤਾਂ ਗੁਰਮਤ ਕੈਂਪ ਲੱਗ ਰਿਹਾ ਬੱਚਿਆਂ ਦਾ ਫਰੀ, ਜਿਸ ਦੇ ਵਿੱਚ 6 ਤੋਂ 15 ਸਾਲ ਦੇ ਬੱਚਿਆਂ ਨੂੰ ਲਿਆ ਜਾ ਰਿਹਾ, ਅਤੇ ਉਹਨਾਂ ਦਾ ਕੈਂਪ ਹੈ 13 ਤੋਂ ਸ਼ੁਰੂ ਹੋਣਾ, 13 ਕੱਲ੍ਹ ਨੂੰ ਹੈ ਜੀ, ਕੱਲ੍ਹ ਤੋਂ ਸ਼ੁਰੂ ਹੋ ਰਿਹਾ ਅਤੇ 17 ਤੱਕ ਹੈਗਾ ਜੀ। ਅਤੇ ਦੂਸਰੀ ਬੇਨਤੀ ਹੈਗੀ ਆ ਜੀ, ਮੂਵੀ ਸਤਲੁਜ ਸੰਸਾਰ ਭਰ ਦੇ ਵਿੱਚ ਇਹ ਮੂਵੀ ਰੋਕੀ ਗਈ, ਪਰ ਗੁਰੂ ਨੇ ਬਖਸ਼ ਕੀਤੀ, ਸੰਸਾਰ ਭਰ 'ਚ ਹੀ ਦਿਖਾਈ ਜਾ ਰਹੀ ਆ। ਗੁਰੂ ਦਾ ਹੁਕਮ ਕੋਈ ਨਹੀਂ ਰੋਕ ਸਕਦਾ। ਮੈਂ ਹੈਰਾਨ ਇਸ ਗੱਲ ਤੋਂ ਕਿ ਰੋਕਣ ਵਾਲਿਆਂ ਨੂੰ ਸਮਝ ਨਹੀਂ ਆਈ ਕਿ ਉਹਨਾਂ ਦੇ ਰੋਕਿਆਂ ਇਹ ਜੋ ਸੱਚਾਈ ਹੈ ਉਹ ਰੁਕ ਨਹੀਂ ਸਕਦੀ, ਨਹੀਂ ਰੁਕ ਰਹੀ, ਸੱਚਾਈ ਦਾ ਹੜ੍ਹ ਆ ਰਿਹਾ, ਅਤੇ ਆਪਾਂ ਉਸ ਤੋਂ ਲਾਭ ਉਠਾਈਏ। ਇਸ ਗੁਰੂ ਘਰ ਵਿਖੇ ਆਪਾਂ ਨੇ ਫਰੀ ਮੂਵੀ ਦਿਖਾਉਣੀ ਆ, ਆਉਂਦੇ ਸ਼ਨਿਚਰਵਾਰ ਸ਼ਾਮ ਨੂੰ 6 ਵਜੇ,
ਆਉਂਦੇ ਐਤਵਾਰ ਦੁਪਹਿਰ ਨੂੰ 1 ਵਜੇ ਕਿੱਥੇ ਜੀ? ਲਾਇਬ੍ਰੇਰੀ ਦੇ ਵਿੱਚ। ਕਿਉਂ? ਇੱਥੇ ਤਾਂ ਦੀਵਾਨ ਚੱਲਦਾ ਰਹੂਗਾ। ਜਿਨ੍ਹਾਂ ਨੇ ਦੇਖ ਲਈ ਹੈਗੀ ਆ ਘਰਾਂ 'ਚ, ਉਹ ਫਿਰ ਕੀਰਤਨ ਸਰਵਣ ਕਰਨਗੇ ਇੱਥੇ। ਜਿਨ੍ਹਾਂ ਨੇ ਨਹੀਂ ਦੇਖੀ ਉਹ ਉੱਧਰ ਬੱਚਿਆਂ ਸਮੇਤ ਜਾ ਕੇ ਲਾਇਬ੍ਰੇਰੀ 'ਚ ਚਲੇ ਜਾਣਗੇ। ਅਤੇ ਜੇ 2 ਵਾਰੀ ਨਾ ਪੂਰੇ ਹੋ ਸਕੇ, ਸੰਗਤ ਰਹਿ ਗਈ, ਫਿਰ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨੂੰ ਮਨਾਉਣ ਲਈ ਕਿ ਉਹ ਫਿਰ ਅਗਲੇ ਵੀਕਐਂਡ 'ਤੇ ਦਿਖਾ ਦੇਣਗੇ। ਸੋ ਆਓ ਹੁਣ ਮੈਂ ਮਨ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟਾਂਟੋ ਵਾਲਿਆਂ ਨੂੰ ਬੇਨਤੀ ਕਰਾਂ ਕਿ ਅੱਜ ਦੇ ਹੁਕਮਨਾਮੇ ਦੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਉਹ ਗਿਆਨੀ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਗੁਰਬਾਣੀ ਦੀ ਕਥਾ ਸਰਵਣ ਕਰਦੇ ਨੇ। ਸਾਡੇ ਪਾਸ 2 ਅਗਸਤ ਤੱਕ ਨੇ ਇਹ। ਸੋ ਮੈਂ ਉਹਨਾਂ ਨੂੰ ਇੱਥੋਂ ਦੀ ਸਮੂਹ ਸੰਗਤ ਅਤੇ ਪ੍ਰਬੰਧਕਾਂ ਵੱਲੋਂ ਜੀ ਆਇਆਂ ਵੀ ਆਖਦਾ ਜੀ ਆਪਣੇ ਵੱਲੋਂ ਵੀ। ਅਤੇ ਆਓ ਹੁਣ ਆਪਾਂ ਲਾਹਾ ਦੇਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂ ਦੇ ਸਾਹ।

ਸਵਾਰੀ ਸੰਗਤ ਜੀ ਬਹੁਤ ਹੀ ਪਿਆਰ ਸਹਿਤ ਮਾਈ ਭਾਈ ਗੁਰਸਿੱਖ ਗੁਰੂ ਫਤਿਹ ਨਾਲ ਸਾਂਝ ਪਾਓ ਰਸਨਾ ਦੁਆਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਪਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਕ ਓਟ ਗਹੀਜੈ ਰੇ ਜਿਨ ਧਾਰੇ ਬ੍ਰਹਿਮੰਡ ਖੰਡ ਹਰ ਤਾਕੋ ਨਾਮ ਜਪੀਜੈ ਰੇ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਰੇ ਜੋ ਪ੍ਰਭ ਕਰੈ ਸੋਈ ਭਲ ਮਨ ਹੋ ਸੁਖ ਦੁਖ ਓਹੀ ਧਿਆਈਐ ਰੇ ਓ

ਕਟਯੰਤਰ ਸੋਈ ਰੇ। ਨਾਨਕ ਦਾਸ ਤਾ ਕੀ ਸਰਣਾਈ, ਜਾ ਤੇ ਬ੍ਰਥਾ ਨਾ ਕੋਈ ਰੇ। ਜੁਗ ਹੋ ਜੁਗ ਅਟਲ, ਦਸਵਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ, ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਰਗਾਹ ਵਿੱਚ ਛਤਰ ਛਾਇਆ ਹੇਠ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਸਰਵੱਤਰ ਮਾਈ ਭਾਈ ਗੁਰਸਿੱਖ, ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਬੈਠ ਕਰਕੇ ਗੁਰੂ ਸਵਾਰੇ ਗੁਰੂ ਪਿਆਰਿਆਂ ਦੀ ਸੰਗਤ ਕਰਕੇ, ਸਤਿਗੁਰੂ ਜੀ ਦੇ ਦੀਦਾਰ ਕਰਕੇ, ਅੰਮ੍ਰਿਤ ਬਾਣੀ ਸਰਵਣ ਕਰਕੇ, ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਗੁਰੂ ਕੀ ਅਪਾਰ ਬਖਸ਼ਿਸ਼ ਹੈ, ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੈ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਹੀ ਪੁੰਨਾਂ ਦੀ ਪ੍ਰਾਪਤੀ ਹੈ ਜਦੋਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਗੁਰਸੰਗਤ ਜੀ ਸੁਭਾਗ ਸਮਾਂ ਪ੍ਰਾਪਤ ਹੋ ਜਾਵੇ। ਵਾਹਿਗੁਰੂ ਨਿਰੰਕਾਰ ਜੀ ਨੇ ਆਪਣੇ ਦਸ ਸਰੂਪ ਧਾਰਨ ਕਰਕੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਥੇ

ਵਾਸਤੇ ਸਤਿਗੁਰਾਂ ਨੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਜਾਂ ਸਰਵਣ ਕਰਕੇ ਜੀਵਨ ਦੀ ਕਲਿਆਣ ਹੋ ਸਕਦੀ ਹੈ, ਤੁਸੀਂ ਅੰਮ੍ਰਿਤ ਬਚਨ ਪੜ੍ਹਦੇ ਹੋ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਫਿਰ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੜ ਆਵਰਨ ਕੋਈ। ਫਿਰ ਤੁਸੀਂ ਨਾਲ ਦੀ ਨਾਲ ਬੋਲ ਪੜ੍ਹਦੇ ਹੋ। ਸਿੰਘ ਸਾਹਿਬ ਜੀ ਨੇ, ਸਕੱਤਰ ਸਾਹਿਬ ਜੀ ਨੇ ਸਟੇਜ ਤੋਂ ਪੜ੍ਹੇ ਸੀ ਜਦੋਂ ਪੂਰੇ ਗੁਰੂ ਦੀ ਪਰਿਭਾਸ਼ਾ ਉਹਨਾਂ ਨੇ ਇੱਕ ਦੋ ਬਚਨਾਂ ਵਿੱਚ ਕੀਤੀ ਹੈ। ਫਿਰ ਮਹਾਰਾਜ ਇਹੀ ਬੋਲ ਕਹਿ ਦਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਸਤਿਗੁਰੂ ਮਹਾਰਾਜ ਕਿਧਰੇ ਇਸ ਬਾਣੀ ਦੀ ਵਡਿਆਈ ਕਰਦਿਆਂ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ ਨੇ। ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰਿ ਨਾਨਕ ਸੱਚ ਵਖਾਨਾ। ਫਿਰ ਇਸ ਬਾਣੀ ਦੀ ਵਡਿਆਈ ਕਰਦਿਆਂ ਹੋਇਆ ਸਵੈ ਬਖਸ਼ਿਸ਼ ਕਰਦੇ ਨੇ ਭਈ ਇਹ ਬਾਣੀ ਅੰਮ੍ਰਿਤ ਹੈ ਜਿਹਦੇ ਵਾਸਤੇ ਬੋਲਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਪਰਮ ਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਜਦੋਂ ਆਸਾ ਰਾਗ ਵਿੱਚ ਅੰਮ੍ਰਿਤ ਬਚਨ ਪੜੋਗੇ ਤੇ ਗੁਰਦੇਵ ਮਹਾਰਾਜ ਦੇ ਅੰਮ੍ਰਿਤ ਬਚਨ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ

ਕਰਤਾਰੀ ਰੇ, ਕਰਤਾਰ ਦੀ ਬਾਣੀ ਹੈ ਗੁਰਮੁਖੋ। ਔਰ ਜਿਹੜਾ ਅੰਮ੍ਰਿਤ ਬਾਣੀ ਨਾਲ ਜੁੜ ਜਾਂਦਾ ਹੈ ਜਾਂ ਸੁਣਦਾ ਹੈ ਜਾਂ ਪੜ੍ਹਦਾ ਹੈ, ਗੁਰੂ ਦੇ ਦੀਦਾਰ ਕਰਦਾ ਹੈ, ਉਹਦੇ ਅੰਦਰ ਕਰਤਾਰ ਦੇ ਵਿੱਚ ਪ੍ਰੇਮ ਪੈਦਾ ਹੋ ਜਾਂਦਾ, ਫਿਰ ਉਹ ਆਨੰਦ ਵਿੱਚ ਅੰਦਰ ਖਿੜਾਓ ਵਿੱਚ ਆ ਜਾਂਦਾ ਹੈ, ਫਿਰ ਸਹਿਜੇ ਸਹਿਜੇ ਬਾਣੀ ਸੁਣਦਿਆਂ ਸੁਣਦਿਆਂ ਸਿੱਖ ਬਾਣੀ ਦਾ ਹੀ ਰੂਪ ਹੋ ਜਾਂਦਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰ ਬਾਣੀ ਬਣੀ ਹੈ। ਗੁਰੂ ਦਾ ਸਿੱਖ ਬਾਣੀ ਪੜਦਾ ਪੜਦਾ ਇੱਕ ਰੂਪ ਹੋ ਜਾਂਦਾ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਬਣਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨਹ ਜਮ ਹਰ ਕੰਠ ਨਾਨਕ ਔਰ ਹਰੀ ਰੇ। ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਵੱਸਦੀ ਹੈ, ਜਮ ਉਹਨਾਂ ਦੇ ਕੋਲ ਨਹੀਂ ਆਉਂਦਾ, ਉਹ ਤੇ ਦਮ ਦਮ ਗੁਰੂ ਦੇ ਸ਼ਬਦ ਨੂੰ ਯਾਦ ਕਰਦੇ ਨੇ। ਤਾਂ ਹੀ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਸਨ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਕੀ ਕਰੀਏ ਮਹਾਰਾਜ, ਕੀ ਹੁਕਮ ਹੈ? ਤਾਂ ਸਾਹਿਬ ਕਹਿੰਦੇ ਗਾਵ ਹੋ ਸੱਚੀ ਬਾਣੀ। ਫਿਰ ਨਾਲ ਦੀ ਨਾਲ ਪਰਿਭਾਸ਼ਾ ਸਤਿਗੁਰੂ ਮਹਾਰਾਜ ਨੇ ਦੇ ਦਿੱਤੀ, ਪਾਵਨ ਉਪਦੇਸ਼ ਬਖਸ਼ਿਸ਼ ਕਰ ਦਿੱਤਾ, ਬਾਣੀ ਤਾਂ ਗਾਵ ਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਸਿਰ ਤੋਂ ਭਾਵ ਸ੍ਰੋਮਣੀ ਬਾਣੀ ਹੈ, ਬਾਣੀ ਜੁਗੋ ਜੁਗ ਅਟਲ ਹੈ, ਜਿਹਦੇ ਵਾਸਤੇ ਮੇਰੇ ਸਾਹਿਬ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਅੰਮ੍ਰਿਤ ਬਾਣੀ ਧੁਰ ਕੀ ਬਾਣੀ ਹੈ? ਤਾਂ ਮਹਾਰਾਜ ਕਹਿੰਦੇ ਹੋ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਵ ਜੀ। ਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਬਾਣੀ ਦੇ ਪ੍ਰਥਾਏ ਗੁਰਸੰਗਤ ਜੀ ਅਨੇਕਾਂ ਹੀ ਅਨੇਕਾਂ ਪ੍ਰਮਾਣ ਹੈ। ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਜਿਵੇਂ ਜਿਵੇਂ ਬਾਣੀ ਪੜੇਗਾ ਪ੍ਰੇਮ ਹੋਵੇਗਾ, ਗੁਰੂ ਦੀ ਕਿਰਪਾ ਵਰਤੇਗੀ। ਇਸ ਕਰਕੇ ਸਤਿਗੁਰੂ ਜੀ ਦੇ ਇੱਕ ਦੋ ਪ੍ਰਮਾਣ ਲੈ ਕੇ ਤਾਂ ਹੁਕਮਨਾਮੇ ਵੱਲੇ ਆਈਏ। ਕਿਉਂਵੇਂ ਪ੍ਰਮਾਣ ਲਏ ਨੇ ਵੀ ਸਾਡਾ ਬਾਣੀ ਪ੍ਰਤੀ ਵਿਸ਼ਵਾਸ ਪ੍ਰਤੀਤ ਆ ਜਾਵੇ, ਬਾਣੀ ਤੋਂ ਬਿਨਾਂ ਸਾਨੂੰ ਕੋਈ ਨਜ਼ਰ ਹੀ ਨਾ ਆਵੇ। ਅਗਰ ਜੇ ਸਾਡਾ ਸਿਰ ਵੀ ਝੁਕੇ ਤਾਂ ਅੰਮ੍ਰਿਤ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕ ਜਾਵੇ, ਇਹ ਸਾਡੇ ਪੂਰੇ ਗੁਰੂ ਨੇ। ਮੈਂ ਸਤਿਗੁਰ ਸੇਤੀ ਪਿਰ ਹੜੀ, ਕਿਉਂ ਗੁਰਬਿਣ ਜੀਵਾਂ ਮਾਓ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਅੱਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਸਿੱਖ ਆਸਰਾ ਲੱਭਦਾ ਹੈ, ਕੋਈ ਵੀ ਬੰਦਾ ਸੰਸਾਰ ਵਿੱਚ ਆਸਰਾ ਲੱਭਦਾ ਹੈ, ਸਮੇਂ ਮੁਤਾਬਕ ਸਭ ਆਸਰੇ ਖਤਮ ਹੋ ਜਾਂਦੇ ਨੇ, ਪਰ ਗੁਰੂ ਦੇ ਸਿੱਖ ਦਾ ਬਖਸ਼ੀ ਹੋਈ ਰੂਹ ਦਾ ਹਮੇਸ਼ਾ ਵਾਸਤੇ ਆਸਰਾ ਕੇਵਲ ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ। ਮੈਂ ਸਤਿਗੁਰ ਸੇਤੀ ਪਿਰ ਹੜੀ ਪਿਆਰ ਹੈ, ਕਿਉਂ ਗੁਰਬਿਣ ਜੀਵਾ ਮਾਓ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰੂ ਦੇ ਸਿੱਖ ਦਾ ਜੀਵਨ ਹੀ ਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਬਤੀਤ ਹੁੰਦਾ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਗੁਰੂ ਦਰਬਾਰ ਵਿੱਚ ਰੋਜ਼ਾਨਾ ਦੇ ਨੇਮੀ ਅਤੇ ਪ੍ਰੇਮੀ ਹੋ, ਅਤੇ ਘਰਾਂ ਵਿੱਚ ਵੀ ਪਿਆਰੇ ਗੁਰਸਿੱਖ ਮਾਈ ਭਾਈ ਜੀ ਅੰਮ੍ਰਿਤ ਬਾਣੀ ਦਾ ਆਨੰਦ ਜ਼ਰੂਰ ਵਰ ਜ਼ਰੂਰ ਪ੍ਰਾਪਤ ਕਰਦੇ ਨੇ। ਇਹੀ ਗੁਰੂ ਦੀ ਕਿਰਪਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦੀਦ ਨੇ ਦੀਦਾਰ ਬਖਸ਼ੇ ਨੇ। ਇਹਨਾਂ ਦੀਦਿਆਂ ਦੁਆਰੇ, ਨੇਤਰਾਂ ਦੁਆਰੇ, ਅੱਖੀਆਂ ਦੁਆਰੇ ਗੁਰੂ ਦੇ ਦੀਦਾਰ ਹੋਏ ਨੇ। ਜਿਸ ਵੇਲੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਹੁੰਦੇ ਨੇ, ਤੇ ਜਿਸ ਵੇਲੇ ਆਈਦਾ ਹੈ ਪ੍ਰਕਾਸ਼ ਵੇਲੇ, ਸੰਗਤਾਂ ਬਹੁਤ ਪਿਆਰ ਵਿੱਚ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੋ ਜਾਂਦੀਆਂ ਨੇ, ਸਤਿਗੁਰੂ ਜੀ ਦੀ ਦਾਰ ਬਖਸ਼ਿਸ਼ ਕਰਦੇ, ਸਿੰਘ ਸਾਹਿਬ ਜੀ ਸੇਵਾ ਨਿਭਾਉਂਦੇ ਨੇ, ਫਿਰ ਬਹੁਤ ਪਿਆਰ ਵਿੱਚ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ। ਸੰਗਤਾਂ ਸੁਣਦੀਆਂ ਨੇ, ਘਰਾਂ ਵਿੱਚ ਵੀ ਸੁਣਦੀਆਂ ਨੇ, ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਮੰਜ਼ਲਾਂ ਮਾਰ ਕੇ ਅੰਮ੍ਰਿਤ ਵੇਲੇ ਤਕਰੀਬਨ 3:30 3 ਵਜੇ 2:30 ਸ਼ੁਰੂ ਹੋ ਜਾਂਦੇ ਨੇ ਗੁਰਸਿੱਖ। ਮੈਂ ਦੇਖਦਾ ਰਹਿੰਦਾ ਹੈ ਜਿਹੜੇ ਗੁਰੂ ਦਰਬਾਰ ਵਿੱਚ ਆ ਕੇ ਗੁਰਮੰਤਰ ਵਾਹਿਗੁਰੂ ਜੀ ਦਾ ਜਾਪ ਵੀ ਕਰਦੇ ਨੇ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ, ਫਿਰ ਸਤਿਗੁਰਾਂ ਦੇ ਸਵਾਰੀ ਨਾਲ ਆਉਂਦੇ ਨੇ, ਸੇਵਾ ਟਹਿਲ ਕਰਦੇ ਨੇ, ਦੀਦਾਰ ਹੁੰਦੇ ਨੇ, ਫਿਰ ਮੁੱਖ ਵਾਕ ਸੁਣਦੇ ਨੇ, ਫਿਰ ਜੀਵਨ ਨੂੰ ਉਸ ਗੁਰੂ ਕੀ ਅੰਮ੍ਰਿਤ ਬਾਣੀ ਦੁਆਰੇ ਬਤਾਉਣ ਦਾ ਯਤਨ ਕਰਦੇ ਨੇ, ਗੁਰੂ ਚਰਨਾਂ ਚ ਅਰਦਾਸ ਕਰਦੇ, ਸਾਡਾ ਜੀਵਨ ਗੁਰੂ ਕੇ ਹੁਕਮ ਦੁਆਰੇ ਬਤੀਤ ਹੋ ਜਾਵੇ। ਅੱਜ ਦੇ ਅੰਮ੍ਰਿਤ ਬਚਨ ਜੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਉਹ ਤੁਸਾਂ ਨੇ ਅਰਦਾਸ ਤੋਂ ਬਾਅਦ ਸਿੰਘ ਸਾਹਿਬ ਜੀ ਗ੍ਰੰਥੀ ਸਿੰਘ ਜੀ ਤੋਂ ਸੁਣੇ ਨੇ। ਮੈਂ ਸਿਰਫ ਸ਼ਬਦ ਦੇ ਦੋ ਹੀ ਬਚਨ ਜਿਹੜੇ ਨੇ ਅੰਮ੍ਰਿਤ ਬਾਣੀ ਦੇ ਪੜੇ ਨੇ, ਸਾਰਾ ਹੁਕਮਨਾਮਾ ਤੁਹਾਨੂੰ ਨਹੀਂ ਸੁਣਾਇਆ ਕਿਉਂਕਿ ਤੁਸਾਂ ਨੇ ਸੁਣ ਲਿਆ ਸੀ।
ਇਸ ਕਰਕੇ ਮੈਂ ਯਤਨ ਕੀਤਾ ਵੀ ਕੁਝ ਨਾ ਕੁਝ ਹੋਰ ਵਿਚਾਰ ਬਾਣੀ ਦੀ ਮਹਿਮਾ ਕੀਤੀ ਜਾਵੇ। ਜੋ ਹੁਕਮਨਾਮਾ ਸਤਿਗੁਰੂ ਮਹਾਰਾਜ ਨੇ ਬਖਸ਼ਿਆ ਹੈ, ਪਾਵਨ ਅੰਗ ਗੁਰੂ ਖਾਲਸਾ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 623 ਅਤੇ 624 ਤੇ ਸਤਿਗੁਰੂ ਪੰਚਮ ਗੁਰਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਆਓ ਗੁਰੂ ਕੀ ਅੰਮ੍ਰਿਤ ਬਾਣੀ ਨਾਲ ਸਾਂਝ ਪਾਈਏ ਜੀ।

ਕਹਿੰਦੇ ਮਾਈ ਭਾਈ ਬੈਠੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪੂਰਾ ਗੁਰੂ। ਜਿਸ ਵੇਲੇ ਸਿੱਖ ਪੂਰਿਆਂ ਗੁਰਾਂ ਦੇ ਕੋਲ ਆਉਂਦਾ ਹੈ ਤਾਂ ਸਤਿਗੁਰੂ ਮਹਾਰਾਜ ਆਪਣੇ ਚਰਨਾਂ ਨਾਲ ਲਾ ਲੈਂਦੇ ਨੇ। ਜਿਸ ਵੇਲੇ ਪੂਰੇ ਦੀ ਬਾਤ ਚੱਲਦੀ ਹੈ, ਤੁਸੀਂ ਸਟੇਜ ਤੋਂ ਸੁਣਿਆ ਸੀ ਗੁਰਮੁਖਾਂ ਪਾਸੋਂ ਵੀ ਇਹਦਾ ਮਤਲਬ ਹੈ ਅਧੂਰੇ ਵੀ ਜ਼ਰੂਰ ਨੇ, ਪਰ ਗੁਰੂ ਕਾ ਸਿੱਖ ਪੂਰੇ ਨਾਲ ਜੁੜਦਾ ਹੈ। ਜਦੋਂ ਪੂਰੇ ਦੀ ਬਾਤ ਪੈਂਦੀ ਹੈ ਤਾਂ ਮੈਨੂੰ ਇੱਕ ਕਵਿਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਯਾਦ ਆ ਜਾਂਦਾ ਹੈ। ਹਾਂਜੀ, ਸ਼੍ਰੀ ਮਾਨ ਵੇਦ ਵਿਆਸ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਬੜਾ ਪਿਆਰਾ ਹੈ, ਜਿਹਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਪੂਰੇ ਦੀ ਬਾਤ ਅਤੇ ਅਧੂਰੇ ਦੀ ਬਾਤ ਪਾਈ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਕੋਈ ਨੇਤਰਾਂ ਤੋਂ ਸੱਖਣਾ ਪੁਰਸ਼ ਹੋਵੇ, ਭਾਵ ਜਿਹਨੂੰ ਕਿ ਨੇਤਰਾਂ ਤੋਂ ਦਿਸਦਾ ਨਾ ਹੋਵੇ, ਨੇਤਰਹੀਣ ਹੋਵੇ, ਤੇ ਦੂਸਰਾ ਇੱਕ ਨੇਤਰਹੀਣ ਹੋਰ ਹੈ, ਇੱਕ ਨੇਤਰਹੀਣ ਦੂਸਰੇ ਨੇਤਰਹੀਣ ਤੋਂ ਪੁੱਛੇ ਵੀ ਜਿਹੜੇ

ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਉਹ ਕਿਹੋ ਜਿਹੀਆਂ ਭਾਈ ਮੈਨੂੰ ਵੀ ਦੱਸ, ਤੇ ਜਿਹਨੂੰ ਖੁਦ ਹੀ ਨਹੀਂ ਸੁਣਦਾ ਤੇ ਉਹ ਦੂਜੇ ਨੂੰ ਕਿਵੇਂ ਭਾਈ ਦੱਸੇਗਾ ਵੀ ਆਹ ਚੱਲ ਰਿਹਾ ਆਹ ਕਥਾ ਕੀਰਤਨ ਜਾਂ ਆਹ ਬਾਤਾਂ ਪੈ ਰਹੀਆਂ ਨੇ, ਕਿਉਂਕਿ ਉਹਨੂੰ ਤਾਂ ਖੁਦ ਹੀ ਨਹੀਂ ਸੁਣਦਾ। ਅਧੂਰਾ ਜਿਹੜਾ ਹੈ ਨੇਤਰਾਂ ਤੋਂ ਸੱਖਣਾ ਹੈ, ਅਧੂਰਾ ਜਿਹੜਾ ਹੈ ਕੰਨਾਂ ਤੋਂ ਬੋਲਾ ਹੈ, ਤੀਜਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਕੋਈ ਗੁੰਗਾ ਜਿਹਦੀ ਜ਼ਬਾਨ ਕੰਮ ਨਾ ਕਰਦੀ ਹੋਵੇ, ਜਿਹਦੀ ਕੋਈ ਜ਼ਬਾਨ ਕੰਮ ਨਾ ਕਰਦੀ ਹੋਵੇ ਦੂਸਰੇ ਗੁੰਗੇ ਨੂੰ ਪੁੱਛੇ ਵੀ ਤੂੰ ਮੈਨੂੰ ਬੋਲ ਕੇ ਕੋਈ ਬਚਨ ਸੁਣਾ, ਤੇ ਜਿਹੜਾ ਖੁਦ ਹੀ ਨਹੀਂ ਬੋਲ ਸਕਦਾ ਤੇ ਉਹ ਦੂਜੇ ਨੂੰ ਬੋਲ ਕੇ ਕੀ ਸੁਣਾਵੇਗਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਅਧੂਰਾ ਕੱਚਾ ਹੈ ਨਾ ਉਹ ਗੁੰਗਾ ਹੈ। ਹਾਂਜੀ, ਜਿਹੜਾ ਅਧੂਰਾ ਹੈ ਉਹ ਗੁੰਗਾ ਹੈ, ਉਹ ਬੋਲਾ ਉਹ ਨੇਤਰਹੀਨ ਹੈ, ਤੇ ਮੈਂ ਤੁਹਾਨੂੰ ਉਹ ਬੋਲ ਪੜ੍ਹ ਕੇ ਸੁਣਾ ਦਿਆਂ। ਕਹਿੰਦੇ ਜੈਸੇ ਕੱਲਾ ਕੱਲਾ ਮੈਂ ਅੱਖਰ ਪੜ੍ਹਨਾ ਤੁਹਾਨੂੰ ਸਮਝ ਆ ਜਾਣੀ, ਮੈਂ ਟੂਕ ਮਾਤਰ ਅਰਥ ਕਰ ਦਿੱਤੇ ਨੇ। ਕਹਿੰਦੇ ਨੇ ਜੈਸੇ ਰੂਪ ਰੰਗ ਪੂਸ਼ ਅੰਧ ਅੰਧ ਪ੍ਰਤ ਆਪ ਹੀ ਨਾ ਦੇਖ ਸਕੈ ਕੈਸੇ ਕਹਿ ਦਿਖਾਵਈ। ਦੂਜਾ ਬੋਲ, ਜੈਸੇ ਰਾਗ ਨਾਦ ਪੂਸ਼ ਬਹਿਰੋ ਜੋ ਬਹਿਰਾ ਪੈ ਸਮਝੇ ਨਾ ਆਪ ਤਾਹੇ ਕਾਹੇ ਸਮਝਾਵਈ। ਤੀਜਾ ਬੋਲ, ਜੈਸੇ ਗੋਂਗ ਗੋਂਗ ਬਚਨ ਪਹਿਬੇ ਬੇਕ ਪੁੱਛੇ ਚਾਹੇ ਬੋਲ ਨਾ ਸਕਤ ਕੈਸੇ ਸ਼ਬਦ ਸੁਣਾਵਈ। ਬਿਨ ਸਤਗੁਰ ਖੋਜੇ ਬ੍ਰਹਮ ਗਿਆਨ ਧਿਆਨ ਅੰਥਾ ਅਗਿਆਨ ਮਤ ਆਣ ਪੈ ਨਾ ਪਾਵਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਗਰ ਤੂੰ ਖੋਜਣਾ ਚਾਹਵੇ ਕਿਧਰੇ ਮੈਨੂੰ ਥਾਂ ਬਥਾਂ ਤੇ ਜਾ ਕੇ ਮੇਰੇ ਅੰਦਰ ਦੀ ਗਿਆਨ ਦੀ ਪ੍ਰਾਪਤੀ ਹੋ ਜਾਵੇ, ਨਹੀਂ ਹੋਣਾ। ਕੇਵਲ ਆਦ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਨੇ ਜਿਨ੍ਹਾਂ ਵਾਸਤੇ ਬੋਲ ਨੇ, ਇਹ ਵੀ ਬੋਲ ਮੈਂ ਕਹਿ ਦਿਆਂ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ। ਪੂਰੇ ਗੁਰੂ ਨੇ ਫਿਰ ਦਸਾਂ ਪਾਤਸ਼ਾਹੀਆਂ ਦੇ ਅੰਮ੍ਰਿਤ ਬੋਲ ਬਾਣੀ ਜੋਗੋ ਜੋਗ ਅਟਲ ਹੈ, ਜਿਹਦੇ ਵਾਸਤੇ ਅਨੇਕਾਂ ਪਾਣੀ ਬਾਣੀ ਦੇ ਪ੍ਰਮਾਣ ਮਿਲ ਜਾਣੇ ਨੇ। ਪੂਰਾ ਪ੍ਰਭ ਅਰਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰੇ ਗੁਰ ਕਾ ਸੁਨ ਉਪਦੇਸ਼ ਪਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਔਸ ਨਿਤ ਤਿਆਗੋ ਤਰੰਗ ਸੰਤ ਜਣਾ ਕੀ ਧੂਰ ਮਨ ਮੰਗ, ਆਵ ਛੋੜ ਬੇਨਤੀ ਕਰਹੋ ਸਾਧ ਸਾਗ ਅਗਣ ਸਾਗਰ ਤਰਹੋ, ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸ਼ਕਾਰ। ਮੇਰੀ ਪੂਰਿਆਂ ਗੁਰਾਂ ਨੂੰ ਨਮਸ਼ਕਾਰ ਹੈ, ਜੋ ਜੁਗੋ ਜੁਗ ਅਟਲ ਹੈ ਤੇ ਪੂਰਾ ਗੁਰੂ ਦੇ ਕੋਲਾ ਜਾਓ। ਪੂਰਾ ਗੁਰੂ ਪਾਤ ਅਬਰੋ ਵੀ ਰੱਖ ਲੈਂਦਾ ਹੈ, ਗੁਰ ਪੂਰਾ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਗੁਰੂ ਕੇਵਲ ਨਾਮ ਦੇਵੇਗਾ ਔਰ ਪਤ ਅਬਰੋ ਢੱਕ ਲਵੇਗਾ। ਗੁਰ ਪੂਰਾ ਮੇਰੀ ਰੱਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਇੱਕ ਜਨਮ ਨਹੀਂ ਹੈ, ਜਨਮ ਜਨਮ, ਇਹਨੂੰ ਲੰਬਾ ਕਰ ਦੇਣਾ ਹੈ ਅਗਲੇ ਜਨਮ ਨੂੰ, ਬਹੁ ਵਚਨ ਆ ਜਾਣਾ ਹੈ, ਕਿਉਂਕਿ ਸਾਨੂੰ ਪਤਾ ਨਹੀਂ ਹੈ ਸਾਡੇ ਕਿੰਨੇ ਜਨਮ ਹੋ ਗਏ ਨੇ। ਫਿਰ ਸਾਨੂੰ ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਹੋਈ ਹੈ, ਦੁਰਲੱਭ ਦੇਹ ਮਿਲੀ ਹੈ, ਫਿਰ ਇਸ ਤਰ੍ਹਾਂ ਪੜ੍ਹਨਾ ਹੈ, ਜਨਮ ਜਨਮ ਕੀ ਮੈਲ ਗਈ। ਅਨੇਕਾਂ ਜਨਮਾਂ ਦੀ ਮੈਲ ਜਿਹੜੀ ਹੈ ਨਾ, ਗੁਰੂ ਚਰਨਾਂ ਦੀ ਸ਼ਰਨ ਵਿੱਚ ਆ ਕੇ ਪੂਰਾ ਗੁਰਿਆਂ ਦਾ ਜਾਪ ਕਰਦੇ ਆ ਅੰਦਰ ਪਵਿੱਤਰ ਹੋ ਜਾਂਦਾ। ਮੱਲਨ ਅਵਰਨ ਵਕਸ਼ੇਪ, ਵਿਦਵਾਨਾਂ ਨੇ ਤਿੰਨ ਮੈਲਾਂ ਲਿਖੀਆਂ ਨੇ, ਬੜੀ ਗਹਿਰਾਈ ਵਾਲੇ ਬੋਲ ਨੇ। ਕਹਿੰਦੇ ਜਨਮ ਜਨਮ ਕੀ ਮੈਲ ਗਏ, ਗੁਰ ਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਸਤ ਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਮਹਾ ਬਿਖਾਦੇ ਦੁਸ਼ਟ ਅਪਵਾਦੇ ਤੇ ਪੁਨੀਤ ਸੰਘਾਰੇ, ਜਨਮ ਪੜਨਤੇ ਨਰਕ ਪਵੰਤੇ ਤਨਕੇ ਕੁੱਲ ਉਧਾਰੇ। ਸਤਿਗੁਰੂ ਜੀ ਕੁਲਾਂ ਦਾ ਉਧਾਰ ਕਰ ਦਿੰਦੇ ਨੇ ਔਰ ਪੂਰਾ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਐਸਾ ਗੁਰ ਵੱਡ ਭਾਗੀ ਪਾਇਆ। ਇੱਕ ਇੱਕ ਅੰਮ੍ਰਿਤ ਬੋਲ ਤੇ ਬੋਲਣਾ ਹੋਵੇ ਤਾਂ ਗੁਰਬਾਣੀ ਦਾ ਖਜ਼ਾਨਾ ਸਮਾਪਤ ਨਹੀਂ ਹੁੰਦਾ, ਗੱਲਾਂ ਕਰਕੇ ਸਮਾਂ ਲਗਾਉਣਾ ਹੋਵੇ ਤੇ ਬਹੁਤ ਜਲਦੀ ਲੰਘ ਜਾਂਦਾ ਹੈ। ਮਹਾਰਾਜ ਜੀ ਦੇ ਅੰਮ੍ਰਿਤ ਬਾਚਨ, ਐਸਾ ਗੁਰ ਵੱਡ ਭਾਗੀ ਪਾਇਆ ਭੂਲੇ ਮਾਰਗ ਜਿਨਹਿ ਬਤਾਇਆ, ਸਿਮਰ ਮਣਾ ਰਾਮ ਨਾਮ ਚਿਤਾਰੇ ਵਸ ਰਹੇ ਹਿਰਦੇ ਗੁਰ ਚਰਨ ਪਿਆਰੇ। ਪੂਰਾ ਗੁਰੂ ਕਿਰਪਾ ਕੀ ਕਰ

0: काम क्रोध लोभ मोह कट दंदा वासरे हृदय गुर चरण प्यारे काम क्रोध लोभ मोह मन लीना बंधन काट मोकत गौर कीना गौर पूरा भेटियो वड भागे मिल गया है पूरा गुरु वड्डे भाग बन गए ने गौर पूरा भेटियो वड भागी मन है भया प्रगासा ओ कोई ना पहुंचन हारा दूजा अपने साहिब का परवासा बस हुण तां केवल अपने साहिब दी टेक है अमृत बचन रंभदे ने गौर पूरा चरणी लाया कि सिख जदों गुरु कोल आउंदा है गुरु चरणा नाल ला लैंदा हां सिख अदरे किधरे दूर दरेडे भी सुरत नूं टका के हां जी दूर दरेडे भी सुरत नूं टका के शब्द अभ्यास करदा है गुरु दे शब्द नूं सुरत विच लिआउंदा है क्योंकि गुरु दे दो चरण ने निर्गुण स्वरूप करके गुरु दा हड मास चम दा चरण लहू दा चरण नहीं है ओ चरण केवल है नाम फिर मैं अर्ज कर दिया दो गुरु दे स्वरूप ने निर्गुण ते सरगुण जिन्हों कहिंदे निर्गुण आप सरगुण भी ओही सरगुण स्वरूप करके सारे रूप ही ओहदे ने निर्गुण स्वरूप करके हड मास चम लहू दा चरण नहीं है ओ चरण केवल नाम है जिन्हों दशमेश पातशाह जी दे अमृत बचन ने चित चरण नाम बोल आ गए ने चित चरण नाम नाम चरण है ते सरगुण स्वरूप करके प्रताख चरण ने अगर चित विच सुरत विच नाम रूपी चरण नू टका के ते प्रताख चरणा दा भी ध्यान धर लवे ता महाराज अपने चरणा नाल ला लैंदे ने सतवें पातशाह एक बार जिन्ने माई भाई गुरसिख बैठे हो जरूर मैनू उम्मीद रखदा आखोगे रसना द्वारे सतनाम श्री वाहिगुरु सतवें पातशाह गरीब निवाज कीरतपुर साहब जी की पावन धरती ते सुभायमान है काबल दे विच रहण वाला सत्कार योग भाई साहब जी भाई गोंदा जी सतगुरु महाराज जी का पूर्ण गुरसिख है और अमृत वेले का अभ्यासी है शब्द सुरत का अभ्यास करता है अमृत वेले का समा होया काबल विच रहण वाले प्यारे गुरसिख ने सतगुरु महाराज सतवें पातशाह गुरु हर राय साहब जी के चरणों का ध्यान धार के गुरसंगत जी चौंकड़ा मार लिया है सतगुरु जी दे चरण कादे नाल पकड़े ने जिवें आपां हत्थां नाल पकड़दे ना ना मन रूपी हत्थां नाल सतगुरु जी दे चरण जड़े ने मन रूपी हत्थां नाल पकड़ ले ने बस रस लै रहा है किवें रस लै रहा है जिवें इक भौरा जड़ा है वह कमल दे फुल ते आ जांदा गूंजा पाउंदा बस उहदे विच मस्त हो जांदा है उहदा रस लैंदिया लैंदिया भेद हो जांदा सूरज चाहे छिप भी जावे गुरमुखो सूरज छिप जावे कमल का फुल मुंदिया जाता है पर भौरा ते विच ही आनंद लै रहा है वह ते विच ही खड़ा उहदे विच है खिड़िया होया है तेवें भाई गोंदा रस लै रहा है दिन चढ़ गया है दुपहरा आ गई लंगर तैयार हो चुके ने सतगुरु महाराज अज तखत तो उठते ही नहीं है सतवें पातशाह एक रस बैठे हुए ने संध्या पै चुकी है जदों उठे ने प्यारे गुरसिखां ने बेनती की गरीब निवास सचे पातशाह अज इना लमेरा समा चौंकड़े विच आप जी बैठे रहे हो ता गुरु हर राय साहिब महाराज सतवें पातशाह जी ने जेड़े बोल उथे कहे ने कवि राज कवि संतोख सिंह जी उन्हां नूं कलम बंद करदे ने मेरे गरीब निवाज कहन लगे प्यारे सिखो काबल मैं गोंदा सिख रह तरे ध्यान दोनों पद गह किस बिद तेस ते चरण छड़ावो बिना छुटे किम लंगर जावो रहो अडीकत शोर है मोही दृढ़ कर गयो न शोरियो तो ही जब संध्या होई दिन गयो तब गोंदा तह उठत पयो मेरे गरीब निवाज कहिंदे की करदे भई काबल विच रहिंदा साडा सिख काबल मैं गोंदा सिख रहे तरे ध्यान ध्यान धार लिया है किवें ध्यान धारिया जी ऊड़ है ऊड़ आवै सह कोसा तिस पछ है बचरे छरिया तिन कौन खिलावै कौन चुगावै मन में सिमरन करया उडारी मारी है पर ध्यान रखिया है काबल मैं गोंदा सिख रह तरे ध्यान दोनों पद गह किस बिंद तेस ते चरण छड़ावो बिना छुटे किम लंगर जावो रेहो डीकत शोर है मोही दृढ़ का राखियो त्यागना हो ही जब संध्या होई दिन गयो तब गोंदा तै उठत पयो। गुरु चरणा नाल ला लैंदा जे गुरु सवारी संगा जे उमरा साडी लंघदी जांदी है दिन ते पैर पैर ते करिया पता नहीं लगदा कबीर आखी केरे माटके पल पल गई बिहाए पर मैं शब्द कह दिता समा जो लंघ गया सो लंघ गया। जो आने वाला समा जिवें तुसी जुड़ बैठे हो ना भाई गुरुदास साहब जी कहिंदे अंत समय भी मेरे सतगुरां दी चरणा दी शरण विच आ जावे आए हुए सिख नूं गुरु चरणा नाल ला लैंदा है पूरियां गुरां दी वडियाई है। एक कबित तुहानूं भाई गुरुदास साहब जी का पढ़ के सरवण करवा दिया कहिंदे जैसे नाओ बूढ़त सह जोई बचे सोई भलो बूढ़ गए पाछे पछतायो रह जात है। जैसे घर लागे आग जोई बचे सोई भलो जर बुझे पाछे कछ बसना बसात है। जैसे चोर लागे जागे जोई रहे सोई भलो सोए गए रीतो कर देखे उठ प्रात है। तैसे अंत काल गुर चरण शरण आवे पावे मोख पदवी ना तुर बिललात है। कहिंदे किते भुल भुलेखे भी आ जावे ते गुरु दी वडियाई है गुरु चरणा दी शरण विच टका दे दंदा है मोक्ष पदवी मिल जांदी है नहीं तां बिरलात ही रहिंदा है। अज पंचम गुरदेव महाराज जी कहिंदे कृपा कीती है पूरियां गुरां ने चरणी ला दिता ते ज्ञान करवाया हर संग सहाई पाया भई अंग संग उहनूं वेख लिया हिरदे विचों ही वेख लिया ये गुरु ने ज्ञान करवाया। कोई कहिंदा जी रब नेड़े है कोई कहिंदा जी रब दूर है पर भगत साहब भगत नामदेव जी कहिंदे ने किथे ने रब कोई बोलै निर्वा कोई बोलै दूर जल की माशूली चरै खजूर काए रे बकवाद लायो जिन हर पायो तने छपायो पंडित होए कै बेद बखाने मूर्ख नाम देओ रम है जाने। मेरे अंग संग वरत गया किवें नेरै नाही दूर निज आत्मा रहया हर पूर मैनू ता अंदर ही नजर आ गया गुरु ने ज्ञान करवा दिता। दो कालंग प्रणासी दयालंग स्वरूपे सदा अंग संगे अपंगम बेपूते जय जाइए तहां सुहेले कर कृपा प्रभ मेले। भई हुण ते जिथे जांदे उथे खड़ा बणिया रहिंदा है गुरु दी कृपा हो गई है कमल दे फुल वांगू खिड़े रहिंदा है क्योंकि गुरु अंग संग मिल गया है। जिथे जाने उथे ही आनंद है उथे ही आनंद है गुरु ने कृपा कर दिती है अपने नाल मिला लेना कीता। हर गुण गावो सदा सुपाई सो तो भाव श्रेष्ठ भाई तो भाव प्रेम भाई तो भाव हे प्यारे हे गुरसिख हर गुण गावो प्रेम दे नाल उहदे गुरु दे गुणा नूं गा उसदे गुणा नूं गौणा कर। सिख मत सब बुद्ध तुम्हारी मंदर छावां तेरे तुझ बिन अवर न जाना मेरे साहिबा गुण गावा नित तेरे तेरे नेता प्रति उहदे गुणा नूं गाउंदा रहो। इहदा लाभ की है हर एक बंदा कहिंदा जी इहदा मैनूं बेनीफिट की होवेगा उहदी बाणी पढ़न दा संगत करन दा गुरु कोल बैठन दा लाभ की है तां गुरु अर्जन देव महाराज कहिंदे ने मन चिंदे इच्छा सगले बहुवचन है सारे जो तुहाडियां इच्छावां ने हुण जन्ने बैठे आ सारियां दियां साडियां कोई ना कोई इच्छावां ने कुछ दी बहुतियां ने किसे दियां थोड़ियां ने इह ते गल पक्की है भी है जरूर ने। मन चंदे सगले फल पावो जी का संग सहाई गुरु तेरे अंग संग ते सारे ही इच्छावां जड़ियां पूरियां हो जाणगियां। गुर पूरा कृपा तहारी प्रभ पूरी लोच हमारी लोच की है इच्छा मेरिया सारिया इच्छावां पूरियां हो गईयां सारिया इच्छावां पूरियां करन वास्ते किसे बंदे कोलो आपां कोई चीज मंगीए कोई वस्तु मंगी इच्छा पैदा हो जावे वह सानू एक दे देगा दो देगा तीजी बार मंगांगे यार तू तो जड़ी लाई जाना मेरे को बहुता भंडारा थोड़ी भरिया होया ये सब कुछ मेरे जोगा है। पर जिस पूरे गुरु को आओगे ना ये अकदा नहीं है ये थकदा नहीं है इस तो जो कुछ मंगी जाओगे ये दई जाएगा। सतगुरां दे अमृत वचन है ਜਤੜੇ ਫਲ ਮਨ ਬਾਂਛੀਅ ਤਤੜੇ ਸਤਗੁਰ ਪਾਸ। ਮਾਣ ਮਾਂਗੋ ਤਾਣ ਮਾਂਗੋ ਧਨ ਲਖਮੀ ਸੁੱਤ ਦੇ ਚੀਜ਼ਾਂ ਚਾਹੀਦੀਆਂ ਨੇ। ਪਾਤਸ਼ਾਹ ਜੀ ਕਹਿੰਦੇ ਮਨ ਚੰਦੇ ਫਲ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਰਹਾਉ। ਨਾਰਾਇਣ ਪ੍ਰਾਣ ਆਧਾਰ ਹਮ ਸੰਤ ਜਨਾਰੇ ਨਾਰਾ। ਜੋ ਨਰਾਂ ਦਾ ਰਾਜਾ ਹੈ ਉਹ ਮੇਰੇ ਪ੍ਰਾਣਾਂ ਦਾ ਆਸਰਾ ਹੈ। ਮੈਂ ਰੱਬ ਦੇ ਪਿਆਰਿਆਂ ਦੀ ਖਾਕ ਮਿਲ ਜਾਵੇ, ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ, ਗੁਰਸਿੱਖਾਂ ਦੀ ਧੂੜ ਮਿਲ ਜਾਵੇ। ਪਤਤ ਪੁਨੀਤ ਕਰ ਲੀਨੇ, ਉਸ ਧੂੜ ਦੇ ਨਾਲ ਪਾਪੀ ਪਵਿੱਤਰ ਹੋ ਜਾਂਦੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਕਰ ਕਿਰਪਾ ਹਰ ਜਸ ਦੀਨੇ, ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਆਪਣਾ ਹਰ ਜਸ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਅਸੰਗ ਰਖਵਾਲਾ। ਵੀ ਮੇਰਾ ਪਾਰ ਬ੍ਰਹਮ ਵਾਹਿਗੁਰੂ ਸਭ ਜੀਵਾਂ ਦੀ ਪ੍ਰਤਪਾਲਨਾ ਕਰਦਾ ਹੈ, ਸਾਰੇ ਜੀਵਾਂ ਨੂੰ ਪੈਦਾ ਕਰਦਾ ਹੈ, ਫਿਰ ਸਾਰਿਆਂ ਨੂੰ ਰੋਜੀ ਦਿੰਦਾ ਹੈ, ਤਾਂ ਉਹਨੂੰ ਕਿਹਾ ਜਾਂਦਾ ਹੈ ਦਾਤਾ ਹੈ। ਇੱਕੋ ਹੀ ਬੋਲ ਕੇ ਕਿ ਅਗਾਂਹ ਤੁਰ ਜਾਵਾਂਗਾ। ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਦ ਜੀ ਸਾਰਿਆਂ ਦਾ ਰਾਖੀ ਕਰਨ ਵਾਲਾ ਵੀ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲਾ ਹੈ, ਭੈ ਦੁਖ ਬਿਨਾ ਸੁਣ ਹੈ, ਭਗਤ ਵਸ਼ਲ ਨਾਥ ਨਾਥੇ ਸਰਨ ਨਾਨਕ ਪੁਰਖ ਚੁੱਤ ਹੈ। ਹਰ ਦਿਨ ਰਹਿਣ ਕੀਰ ਤਨ ਗਾਈਐ, ਬੋੜਨ ਜੋਨੀ ਪਾਈਐ। ਭਾਈ ਦਿਨ ਹੈ ਰਾਤ ਹੈ, ਕੀ ਵੱਖ ਵੱਖ ਅਰਥ ਕਰਨਾ ਜੀ। ਕੀ ਕਹਿ ਕੇ ਰੁਕ ਜਾਣਾ, ਜਮ ਰਤਨ, ਕੀ ਜਮ ਰਤਨ। ਕਹਿੰਦੇ ਬੜੇ ਬੜੇ ਰਤਨ ਨੇ ਜਿਨ੍ਹਾਂ ਦੇ ਮੁੱਲ ਪੈਂਦੇ ਨੇ, ਪਰ ਕੀ ਗੁਰੂ ਦੀ ਬਾਣੀ ਦਾ ਕੋਈ ਕੀ ਮੁੱਲ ਪਾ ਦੇਵੇਗਾ, ਪੈ ਹੀ ਨਹੀਂ ਸਕਦਾ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਪਾਤਸ਼ਾਹ ਜੀ ਕਹਿੰਦੇ ਦਿਨ ਰਾਤ ਉਹਦੀ ਕੀਰਤੀ ਗਾਈਏ, ਲਾਭ ਕੀ ਹੈ। ਬਹੁੜ ਨਾ ਜੋਨੀ ਪਾਈਏ, ਬਹੁੜੋ ਮੁੜ ਕੇ ਆਉਣਾ ਤੇ ਜਾਣਾ, ਜੂਨਾ ਵਿੱਚ ਆਉਣਾ ਤੇ ਜਾਣਾ, ਭਾਵ ਕੇ ਜੰਮਣਾ ਤੇ ਮਰਨਾ, ਨਾ ਨਾ ਨਾ ਖਤਮ ਹੋ ਜਾਵੇਗਾ। ਜਿਸ ਦੇਵਾ ਪੁਰਖ ਵਿਧਾਤਾ, ਵੀ ਦਾਤ ਉਹਨੂੰ ਮਿਲਦੀ ਹੈ ਜਿਹਨੂੰ ਫਲ ਬਰਦਾਤਾ ਆਪ ਕਿਰਪਾ ਕਰਕੇ ਬਖਸ਼ਿਸ਼ ਕਰ ਦੇਵੇ, ਇਹ ਦਾਤਾ ਉਹਨੂੰ ਮਿਲਦੀਆਂ ਨੇ। ਹਰ ਰਸ ਤੇ ਨਹੀਂ ਜਾਤਾ, ਉਸ ਪਿਆਰੇ ਗੁਰਸਿੱਖ ਨੇ ਜਿਹਨੂੰ ਦਾਤ ਮਿਲ ਗਈ ਹੈ, ਉਹ ਮੇਰੇ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਸਮਝ ਲੈਂਦਾ ਹੈ ਵੀ ਸਾਰਿਆਂ ਤੋਂ ਸ਼੍ਰੋਮਣੀ ਰਸ ਨਾਮ ਹੈ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਜਿੰਦ ਦਾ ਵੈਰੀ ਜਮ, ਪਾਤਸ਼ਾਹ ਜੀ ਕਹਿੰਦੇ ਨੇੜੇ ਹੀ ਨਹੀਂ ਆਉਂਦਾ। ਜਮ ਕੰਕਰ ਨੇੜ ਨ ਆਇਆ, ਜਹ ਜਿੱਥੇ ਮੇਰੇ ਵਾਹਿਗੁਰੂ ਜੀ ਦਾ ਜਾਪ ਹੈ, ਸਿਮਰਨ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਯਹ ਦੋਤ। ਸੁਣ ਕੇ ਜਮ ਕੇ ਦੋਤ, ਨਾ ਹੀ ਤੇਰਾ ਛੱਡ ਜਾਹੇ। ਸੁਖ ਨਾਨਕ ਸਰਣੀ ਪਾਇਆ, ਸਾਰੇ ਸੁੱਖ ਜਿਹੜੇ ਨੇ ਉਹ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਰ ਪਰਿਓ ਤੋ ਦੁਆਰੀ। ਲੇਖਾ ਛੋੜ ਅਲੇਖੈ ਛੂਟ ਹੈ, ਹਮ ਨਿਰਗੁਣ ਲਿਹੋ ਉਬਾਰੀ, ਸਦਬਖ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਗੁਰੂ ਸਵਾਰੀ ਸੰਗਤ ਜੀ, ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਦਰਗਾਹੀ ਬੋਲ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਸੀ, ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਗੁਰਦੁਆਰਾ ਸਿੱਖ ਸਹਿਨੋਜੇ ਵਿਖੇ ਜੋ ਗੁਰੂ ਘਰ ਦਾ ਨੇਮ ਹੈ, ਜੋ ਮਰਜ਼ਾਦਾ ਚੱਲਦੀ ਹੈ, ਉਸ ਮੁਤਾਬਕ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਾਣੀ ਭਈ ਅਥਾਹ ਸਮੁੰਦਰ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਬੇਅੰਤ ਹੀ ਪੁੱਲਾਂ ਹੁੰਦੀਆਂ ਨੇ। ਮੇਰੇ ਸਤਿਗੁਰੂ ਜੀ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ, ਬੇਅੰਤ ਭੁੱਲਾਂ ਦੀਆਂ ਮਾਫ਼ੀਆਂ, ਸਾਰੀ ਸੰਗਤ ਨਾਲ ਮਿਲ ਕੇ ਗੁਰੂ ਫਤਿਹ ਨਾਲ ਭਾਈ ਹਾਜ਼ਰੀ ਲਾਇਆ ਕਰੋ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਚ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਾਣੀ ਦੀ ਕਥਾ ਤੇ ਕੀਰਤਨ ਸਰਵਣ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਪੰਨ ਦੇ ਮਹਾਨ ਵਿਦਵਾਨ ਤੇ ਕਥਾਕਾਰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ, ਜਿਸ ਦੀਆਂ ਪਹਿਲੀਆਂ ਤੁਕਾਂ ਮੈਂ ਆਪ ਨਾਲ ਸਾਂਝੀਆਂ ਕੀਤੀਆਂ। ਅਤੇ ਹੁਣ ਸੂਚਨਾਵਾਂ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ ਉਹਨਾਂ ਸੂਚਨਾਵਾਂ। ਨੌਰਥ ਅਤੇ ਸਾਊਥ ਹਾਲ ਲਈ ਜੋ ਆਪਾਂ ਦੋ ਮੰਜ਼ਲੀਆਂ ਬਿਲਡਿੰਗਾਂ ਬਣਾ ਰਹੇ ਹਾਂ, ਉਸ ਲਈ ਫਿਰ ਬੇਨਤੀ ਹੈ, ਉਸ ਵਿੱਚ ਦਸਵੰਧ ਕੱਢ ਕੇ ਗੁਰੂ ਦੀਆਂ ਬਖਸ਼ਾਂ ਲਓ ਜੀ। ਅਤੇ ਸ੍ਰੀ ਸਹਿਜ ਪਾਠ ਆਪਾਂ ਜੋ ਸੇਵਾ ਦੇ ਭਰੇ ਰੱਖੇ ਆ, ਉਹ ਆਪਾਂ ਪਾਉਣ ਦੀ ਕੋਸ਼ਿਸ਼ ਕਰਾਂਗੇ ਜਲਦੀ, ਅਤੇ ਨਾਲ ਭਾਵ ਸਤੰਬਰ 'ਚ, ਅਤੇ ਨਾਲ ਬਾਕੀਆਂ ਨੂੰ ਬੇਨਤੀ ਆ ਜਿਹੜੇ ਨਹੀਂ ਆਰੰਭ ਕੀਤੇ ਉਹਨਾਂ ਨੂੰ ਵੀ ਬੇਨਤੀ ਆ, ਗੁਰੂ ਪਾਤਸ਼ਾਹ ਅਰਦਾਸ ਕਰੋ, ਬਖਸ਼ ਲਓ ਗੁਰੂ ਸਾਹਿਬ ਦੀ ਅਤੇ ਆਰੰਭ ਕਰ ਲਓ, ਅਤੇ ਨਾਲ ਟੈਸਟ ਕਰ ਦਿਓ 408-712-4145 ਦੀ ਆਪਣਾ ਨਾਂ ਅਤੇ ਕਿੰਨੇ ਸਹਿਜ ਪਾਠ ਆਪ ਜੀ ਨੇ ਕਰਨੇ। ਸੰਗਰਾਂਦ ਆ ਰਹੀ ਜੀ 16 ਤਰੀਕ ਨੂੰ, ਅੱਜ 12 ਹੈਗੀ ਆ, 16 ਨੂੰ ਵੀਰਵਾਰ ਹੋਣਾ, ਸਵੇਰ ਸ਼ਾਮ ਵਧੇਰੇ ਸਮੇਂ ਲਈ ਸੰਗਰਾਂਦ ਦੇ ਸੰਬੰਧ ਵਿੱਚ ਕੀਰਤਨ ਹੋਣਗੇ। ਗੁਰਮਤ ਕੈਂਪ ਬੱਚਿਆਂ ਦਾ ਲੱਗ ਰਿਹਾ 13 ਤੋਂ ਲੈ ਕੇ 17 ਜੁਲਾਈ ਤੱਕ, ਉਮਰ ਹੈ 6 ਤੋਂ 15, ਫਰੀ ਗੁਰਮਤ ਕੈਂਪ ਹੈਗਾ, ਲਾਭ ਉਠਾਉਣਾ ਜੀ ਬੱਚੇ ਬੱਚਿਆਂ ਨੂੰ ਦਾਖਲ ਕਰਾ ਕੇ। ਮੇਰੀ ਪੀਰ ਦਿਵਸ ਆ ਰਿਹਾ 24 ਜੁਲਾਈ ਨੂੰ, ਪ੍ਰਕਾਸ਼ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਹੈ ਜੀ, 7 ਅਗਸਤ ਨੂੰ, ਅਗਸਤ ਦੀ ਗੱਲ ਹੋ ਗਈ। ਅਤੇ ਹੁਣ ਇੱਕ ਤੇ ਬੇਨਤੀ ਹੈ ਕਿ ਰਮਾਲੇ ਨਾਂ ਲਿਆਓ ਜੀ, ਹੱਥ ਜੋੜ ਕੇ ਬੇਨਤੀ ਹੈ, ਸਾਡੇ ਪਾਸ ਰੱਖਣ ਨੂੰ ਥਾਂ ਜਿੰਨੇ ਵੀ ਸੀਗੇ ਸਾਰੇ ਭਰ ਗਏ ਨੇ, ਜੇ ਅਸੀਂ ਹੁਣ ਬਾਹਰ ਰੱਖ ਦਿੱਤੇ ਤਾਂ ਸਾਨੂੰ ਅਸੀਂ ਦੋਸ਼ੀ ਹੋ ਜਾਣਾ, ਫਿਰ ਬੇਅਦਬੀ ਕਰਦੇ ਜੀ, ਇਹ ਬੇਅਦਬੀ ਕਰਦੇ ਜੀ, ਇਹ ਕਮਾਲ ਦੀ ਇੰਟਰਨੈਟ 'ਤੇ ਛਿਲ ਲਾਉਣੀ ਸਾਡੀ ਚੰਗੀ ਤਰ੍ਹਾਂ ਜਿੰਨੀ ਲਹਿੰਦੀ ਹੈ, ਵੱਧ ਤੋਂ ਵੱਧ ਰੰਬੇ ਨਾਲ ਲੈ ਕੇ, ਸੱਚਾਈ ਕਹਿ ਰਿਹਾ ਮੈਂ, ਮਰਜ਼ੀ ਹੈ ਉਹਨਾਂ ਦੀ, ਲਾਏ ਜਾਣ, ਗੁਰੂ ਜਾਣਦਾ ਜੀ। ਅੱਗੇ ਚੱਲੀਏ ਜੀ, ਗੁੱਸਾ ਨਾ ਕਰਨਾ, ਕਿਵੇਂ ਚਾਹੁੰਦਾ ਦਾਸ, ਉਹ ਵੀ ਸਤਲੁਜ ਜੋ ਸੱਚਾਈ ਦੇ ਆਧਾਰ 'ਤੇ ਹੈ, ਅਤੇ ਨਾਲ ਸਮੇਂ ਦੀ ਸਰਕਾਰ ਦੇ ਜ਼ੁਲਮ ਸਿੱਖਾਂ 'ਤੇ ਕਿਵੇਂ ਢਾਇਆ ਗਿਆ, ਢਾਇਆ ਜਾ ਰਿਹਾ ਸਦਾ ਹੀ, ਉਸ ਨੂੰ ਬੰਦ ਕਰਤਾ ਗਿਆ ਸੀ, ਅਤੇ ਮੈਨੂੰ ਹਾਸਾ ਆਉਂਦਾ, ਮੇਰਾ ਗੁਰੂ ਤਾਂ ਨਹੀਂ ਬੰਦ ਕਰਦਾ ਜੀ, ਉਹ ਤਾਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਬੰਦ ਕਰ ਲਓ, ਅਤੇ ਮੈਂ ਹੁਣ ਲੱਗਾ ਖੋਲ੍ਹਣ, ਤੁਹਾਡਾ ਤੁਹਾਡੇ ਸਾਹਮਣੇ ਖੋਲ੍ਹਣ ਦਾ ਹੜ ਆ ਜਾਣਾ, ਬੰਦ ਕਰਕੇ ਦੇਖ ਲਓ ਹੁਣ, ਇਹ ਸੱਚਾਈ ਨਹੀਂ ਹੋਈ। ਆਪਾਂ ਨੇ ਹੁਣ ਇਸ ਮੂਵੀ ਨੂੰ ਦੇਖਣਾ ਜੀ, ਇੱਥੇ ਜਿਹਨਾਂ ਦੇਖ ਰਹੀ ਕਰਾਂ ਮੁਬਾਰਕ ਉਹਨਾਂ ਨੂੰ, ਜਿਹਨਾਂ ਨਹੀਂ ਦੇਖੀ ਉਹਨਾਂ ਵਾਸਤੇ ਗੁਰੂ ਘਰ ਵੱਲੋਂ ਫਰੀ ਦਿਖਾਈ ਜਾਣੀ ਆ, ਆਉਂਦੇ ਸ਼ਨਿਚਰਵਾਰ 6 ਵਜੇ ਸ਼ਾਮ ਨੂੰ ਸ਼ੁਰੂ ਹੋਣੀ, ਉਹ 6 ਤੋਂ ਪਹਿਲਾਂ ਲਾਇਬ੍ਰੇਰੀ ਵਿੱਚ ਆ ਜਾਣਾ, ਅਤੇ ਫਿਰ ਆਉਂਦੇ ਐਤਵਾਰ ਭਾਵ 19 ਜੁਲਾਈ ਨੂੰ ਦੁਪਹਿਰ ਦੇ 1 ਵਜੇ ਵੀ ਉੱਥੇ ਦਿਖਾਈ ਜਾਣੀ ਲਾਇਬ੍ਰੇਰੀ 'ਚ ਹੀ। ਸੋ ਪਰਿਵਾਰ ਸਮੇਤ ਬੱਚਿਆਂ ਸਮੇਤ ਲਿਆਓ, ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਾਡੇ ਨਾਲ ਕੀ ਕੁਛ ਬੀਤਦਾ ਹੈਗਾ, ਉਹ ਵੀ ਅਹਿਸਾਸ ਤੋਂ ਜਾਣੂ ਹੋਣਗੇ, ਮੁੱਖ ਮਨੁੱਖੀ ਅਧਿਕਾਰਾਂ ਦਾ ਕਿਵੇਂ ਘਾਣ ਹੋਈ ਜਾ ਰਿਹਾ ਉਹ ਪਤਾ ਉਹਨਾਂ ਨੂੰ ਵੀ ਲੱਗ ਜਾਏਗਾ, ਇਸ ਕਰਕੇ ਉਹ ਮੂਵੀ ਦਿਖਾਈ ਜਾਣੀ ਹੈ। ਅਤੇ ਗਿਆਨੀ ਜੀ ਦਾ ਕਥਾ ਦਾ ਦੂਸਰਾ ਸਮਾਂ ਵੀ ਮੈਂ ਨੋਟ ਕਰਾ ਦਿਆਂ ਹੁਣ, ਉਹ ਹੈ ਜੀ 12:15 ਤੋਂ ਲੈ ਕੇ 1 ਵਜੇ ਤੱਕ, ਅਤੇ ਸਾਡੇ ਪਾਸ ਢਾਡੀ ਵੀਰਾਂ ਨੇ ਵੀ ਆਉਣਾ ਆ ਕੇ ਜੀ, ਢਾਡੀ 12 ਵੀ ਗਾਉਣੀਆਂ ਉਹਨਾਂ ਨੇ। ਸੋ ਆਓ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ, ਠੀਕ 10:45 ਤੱਕ ਜੀ। ਵਾਹਿਗੁਰੂ ਜੀ ਕਾ ਖਾਲਸਾ।

ਦੁਆਦਿਪਿਆਇ ਭਗਤ ਕਰ ਗਿਆ, ਨਾਮੀ ਹਰ ਕਾ ਦਰਸ਼ਨ ਪਿਆ। ਫਿਰ ਅਵਸਥਾ ਕੈਸੀ ਬਣ ਗਈ, ਮੈਂ ਬੋਰੀ ਮੇਰਾ ਰਾਮ ਪਤਾ, ਰਚ ਰਚਤਾ ਕੋ ਕਰੋ ਸਿੰਘਾ। ਨਾਮੀ ਪ੍ਰੀਤ ਨਾਰਾਇਣ ਲਾਗੇ ਸਹਿਜ ਸੁਭਾਈ, ਪਹਿਓ ਬੈਰਾਗੀ ਫੇਰ ਦਿਆ ਦੁਹਿਰਾ, ਨਾਮੇ ਕੋ ਪੰਡੀਅਨ ਕੋ ਪਿਛਵਾਰ। ਐਸੀ ਅਵਸਥਾ ਪ੍ਰਾਪਤ ਹੋ ਗਈ ਭਗਤ ਨਾਮ ਦੇਵ ਜੀ ਨੂੰ। ਉਹਨਾਂ ਦੇ ਬਚਨ ਆਪ ਜੀ ਨੇ ਤਿੰਨੇ ਸ਼ਬਦ ਭਗਤ ਨਾਮ ਦੇ ਜੀ ਨੇ ਆਪ ਨੇ ਸਰਵਣ ਕੀਤੇ ਨੇ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਫਤਿਹ ਪ੍ਰਵਾਨ ਕਰੋ ਅਤੇ ਅਗਲੇ ਪ੍ਰੋਗਰਾਮ ਸਰਵਣ ਕਰੀ ਜੀ ਵਾਹ।

ਕੀ ਫਤਿਹ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਆਂ ਉਆਂ ਸਚ ਹੋਵੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗ ਜੀਓ ਆਪ ਗੁਰਾਂ ਦੀ ਬਖਸ਼ੀ ਵੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਹਨਾਂ ਨੇ ਆਪ ਜੀ ਨੂੰ ਅਲਾਹੀ ਬਣ ਦੇ ਕੀਰਤਨ ਸਰਵਣ ਕਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਸਾਹਿਬ ਪ੍ਰਤਾਪ ਸਿੰਘ ਜੀ ਅਤੇ ਉਹਨਾਂ ਦਾ ਜਥਾ ਕੀਰਤਨ ਸਰਵਣ ਕਰਵਾਏਗਾ। ਸੂਚਨਾਵਾਂ ਦੇਣ ਲਈ ਦੋ ਤਿੰਨ ਮਿੰਟ ਦਾ ਸਮਾਂ ਲੈਣ ਦੀ ਬੇਨਤੀ ਹੁਣ ਕਰਨੀ ਹੈ ਜੀ। ਪਹਿਲਾਂ ਬੇਨਤੀ ਹੈ, ਰੁਮਾਲ ਦੇ ਨਾਂ ਲਿਆਓ। ਰੋਜ਼ ਕਹਿੰਦੇ ਹਾਂ ਦੋ ਤਿੰਨ ਕਮਰੇ ਭਰ ਗਏ ਅਤੇ ਹਰ ਹਫ਼ਤੇ ਦੋ ਪੰਡਾਂ ਤਿੰਨ ਤਾਂ ਹੋ ਜਾਂਦੀਆਂ। ਹੁਣ ਵੀ ਆਪ ਜੀ ਨੇ ਦੇਖਿਆ ਕਿ ਰੇੜੇ 'ਤੇ ਰੱਖ ਕੇ ਲੈ ਕੇ ਗਏ ਆ ਨਗਰ ਹਾਲ ਦੇ ਵਿੱਚ, ਜੇ ਕਿਸੇ ਨੇ ਉੱਥੋਂ ਲੈਣੇ ਆ ਬੇਸ਼ੱਕ ਕੋਈ ਪੈਸਾ ਨਾ ਦਿਓ, ਅਤੇ ਜਿਹੜੇ ਰੁਮਾਲੇ ਚਾੜਨੇ ਉਹਦੀ ਬਜਾਏ ਇੱਥੋਂ ਲੈ ਕੇ ਭੇਟਾ ਕਰ ਦਿਓ। ਉਹ ਪੈਸੇ ਜਿਹੜੇ ਮੈਂ ਦੇਖਿਆ ਉਹਨਾਂ 'ਤੇ ਕਿਸੇ 'ਤੇ $75 ਲਿਖੇ ਸੀ, ਕਿਸੇ 'ਤੇ 80 ਲਿਖੇ ਸੀ, ਕਿਸੇ 'ਤੇ 100 ਲਿਖਿਆ ਸੀ। ਆਪਾਂ ਨੇ ਕਿੰਨੇ ਸਾਰੇ ਪੈਸੇ ਬਰਬਾਦ ਕਰ ਦਿੱਤੇ। ਉਹ ਉਸ ਫੰਡ ਦੇ ਵਿੱਚ ਘੱਟ ਤੋਂ ਘੱਟ 40-50 ਸੀਗੇ, $1500 ਦਾ ਤਾਂ ਨੁਕਸਾਨ ਹੋ ਹੀ ਗਿਆ ਨਾ ਸਾਂਝਾ ਆਪਾਂ ਸਾਰਿਆਂ ਦਾ। ਤਾਂ ਕੋਸ਼ਿਸ਼ ਕਰੀਏ ਉਹ ਹੀ 1500 ਗੁਰੂ ਘਰ ਦੀ ਬਿਲਡਿੰਗ ਨਹੀਂ ਚਲੇ ਜਾਂਦੇ ਤਾਂ ਕਿੰਨਾ ਫਾਇਦਾ ਹੁੰਦਾ ਆਪਾਂ ਨੂੰ। ਸੋਚੀਏ ਨਾ ਜਰਾ ਕੰਸਟਰਕਟਿਵ ਤੌਰ 'ਤੇ, ਨਾ ਲਿਆਈਏ ਇੱਥੋਂ ਲੈ ਕੇ ਵਰਤ ਲਓ, ਉਹਦੇ ਨਾ ਪੈਸੇ ਦਿਓ ਬੇਸ਼ੱਕ ਦੀ, ਆਪਣੀ ਭਾਵਨਾ ਪੂਰੀ ਕਰੋ ਜ਼ਰੂਰ, ਇੱਥੋਂ ਲੈ ਕੇ ਵਰਤ ਕੇ ਉਹਨਾਂ ਨੂੰ। ਅਗਲੀ ਬੇਨਤੀ ਹੁਣ ਸੂਚਨਾ ਕਿ ਸਹਿਜ ਪਾਠ ਜੋ ਆਪਾਂ ਰੱਖ ਰਹੇ ਹਾਂ ਸਾਧ ਦੇ ਭਰੇ ਲਈ, ਜਿਹਨਾਂ ਨਹੀਂ ਰੱਖੇ ਉਹਨਾਂ ਨੂੰ ਬੇਨਤੀ ਰੱਖ ਲੈਣ। 16 ਤਰੀਕ ਨੂੰ ਸੰਗਰਾਂਦ ਹੈਗੀ ਆ ਜੀ, ਵੀਰਵਾਰ। ਉਸ ਦਿਨ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਿਨ ਵੀ ਹੈਗਾ, ਅਤੇ ਜੁਲਾਈ 13 ਤੋਂ 17 ਤੱਕ ਗੁਰਮਤਿ ਕੈਂਪ ਫਰੀ ਲੱਗ ਰਿਹਾ ਬੱਚੇ ਬੱਚੀਆਂ ਦਾ, 6 ਸਾਲ ਤੋਂ 15 ਸਾਲ ਦਿਆਂ ਦਾ। ਹਰ ਸਾਲ ਦੀ ਤਰ੍ਹਾਂ ਕਮੇਟੀ ਵੱਲੋਂ ਸੇਵਾ ਹੋ ਰਹੀ ਹੈ, ਸੋ ਆਪ ਜੀ ਨੇ ਉਹਨਾਂ ਨੂੰ ਦਾਖਲ ਕਰਾ ਕੇ ਲਾਭ ਉਠਾਉਣਾ। 7 ਅਗਸਤ ਦੀ ਗੱਲ ਕਰ ਲਵਾਂ, ਉਸ ਦਿਨ ਹੈ ਪ੍ਰਕਾਸ਼ ਦਿਹਾੜਾ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਅਤੇ ਬਾਕੀ ਸੂਚਨਾਵਾਂ ਮੈਂ ਹੁਣ ਕਾਫੀ ਛੱਡ ਜਾਣੀਆਂ, ਦੋ ਸੂਚਨਾਵਾਂ ਜ਼ਰੂਰ ਕਰ ਲਵਾਂ ਸਾਂਝੀਆਂ। ਇੱਕ ਤਾਂ ਸਤਲੁਜ ਮੂਵੀ ਜੋ ਹੈ ਜੋ ਦਿਖਾ ਰਹੇ ਹਾਂ ਆਪਾਂ, ਦਿਖਾਉਣੀ ਉਹ ਫਰੀ, ਕਿਉਂਕਿ ਬਾਕੀ ਕਈਆਂ ਨੇ ਘਰਾਂ 'ਚ ਦੇਖ ਲਈ ਆ, ਕਈਆਂ ਨਹੀਂ ਦੇਖੀ, ਅਤੇ ਸਭ ਨੂੰ ਫਰੀ ਦਿਖਾਈ ਜਾਣੀ ਆਪਾਂ ਇੱਥੇ ਗੁਰੂ ਘਰ ਵੱਲੋਂ। ਕਿੱਦਣ ਆਉਂਦੇ ਸ਼੍ਰੀ ਸ਼ਿਰਵਾਰ, ਟਾਈਮ ਸ਼ਾਮ ਦੇ 6 ਵਜੇ, ਕਿੱਥੇ? ਲਾਇਬ੍ਰੇਰੀ 'ਚ। ਅਤੇ ਇਹ ਹੀ ਮੁੜ ਕੇ ਦਿਖਾਈ ਜਾਣੀ ਹੈ ਲਾਇਬ੍ਰੇਰੀ 'ਚ ਹੀ ਐਤਵਾਰ 19 ਤਰੀਕ ਨੂੰ ਵੀ, ਉਸ ਤੋਂ ਅਗਲਾ ਜਿਹੜਾ ਸ਼੍ਰੀ ਤੋਂ ਅਗਲਾ ਐਤਵਾਰ ਭਾਵ ਆਉਂਦਾ ਐਤਵਾਰ, ਉਸ ਦਿਨ ਹੈਗਾ ਜੀ ਦੁਪਹਿਰ ਦੇ 1 ਵਜੇ, ਤਾਂ ਕਿ ਆਪ ਜੀ ਪਰਿਵਾਰ ਸਮੇਤ ਆ ਕੇ ਉਸ ਨੂੰ ਦੇਖੋ। ਸੱਚਾਈ ਨੂੰ ਰੋਕਣ ਲਈ ਮੂਵੀ 'ਤੇ ਬੈਨ ਲਾਇਆ ਗਿਆ ਸੀ, ਪਰ ਗੁਰੂ ਸਾਹਿਬ ਨੂੰ ਅਪਾਉਂਦਾ ਨਹੀਂ। ਗੁਰੂ ਸਾਹਿਬ ਸੱਚਾਈ ਹਮੇਸ਼ਾ ਗੁਰੂ ਦੀ ਕਿਰਪਾ ਨਾਲ ਬਾਹਰ ਆਉਂਦੀ ਆ, ਅਤੇ ਉਹ ਸੱਚਾਈ ਦਾ ਹੜ੍ਹ ਚੱਲ ਗਿਆ ਹੁਣ। ਹੜ੍ਹ ਅੱਗੇ ਉਹਨਾਂ ਦੀਆਂ ਰੋਕਾਂ ਸਾਰੀਆਂ ਪਰੇ ਹੋ ਗਈਆਂ, ਰੁੜ ਗਈਆਂ ਵਿੱਚੇ, ਮੈਂ ਕਹਿ ਦੂੰਗਾ ਗੁਰੂ ਦੀ ਕਿਰਪਾ ਨਾਲ। ਹਾਂਜੀ, ਸੋ ਜੇ ਨਾ ਦੋ ਵਾਰੀ ਪੂਰੀ ਹੋ ਸਕੇ, ਤੁਸੀਂ ਨਾ ਸਾਰੇ ਦੇਖ ਸਕੇ, ਬਹੁਤੀ ਗਿਣਤੀ ਬਾਕੀ ਰਹਿ ਗਈ, ਤਾਂ ਫਿਰ ਕੋਸ਼ਿਸ਼ ਕਰਾਂਗੇ ਇੱਕ ਅੱਧੀ ਵਾਰੀ ਫਿਰ ਦਿਖਾਉਣ ਦੀ। ਸੋ ਆਪਣੇ ਜ਼ਰੂਰ ਲਾਭ ਉਠਾਉਣਾ ਉਸ ਤੋਂ, ਕਿਉਂਕਿ ਬੱਚਿਆਂ ਨੂੰ ਪਤਾ ਲੱਗੇ ਸਾਡੇ ਨਾਲ ਕਿੱਦਾਂ ਜ਼ੁਲਮ ਹੋ ਰਹੇ ਨੇ ਅਤੇ ਹੋਏ ਕਿ ਨਹੀਂ ਬਹੁਤ। ਸੋ ਉਹ ਜ਼ਰੂਰ ਕਿਰਪਾ ਕਰਨੀ ਸਭ ਨੇ। ਮੈਂ ਹੋਰ ਸੂਚਨਾਵਾਂ ਫਿਰ ਨਹੀਂ ਦਿੰਦਾ ਹੁਣ ਬਾਕੀ। ਆਓ ਹੁਣ ਕੀਰਤਨ ਸਰਵਣ ਕਰੀ ਭਾਈ ਸਾਹਿਬ ਪ੍ਰਲਾਕਨ ਸਿੰਘ ਜੀ ਤੋਂ ਜਥੇ ਤੋਂ, ਠੀਕ 11 ਵਜੇ ਸਾਢੇ 11 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਸਾਰ ਦੇ ਵਿੱਚ ਹਰ ਇੱਕ ਮਨੁੱਖ ਜਿਤਨੇ ਪਰਜੀਵ ਹਨ ਕੋਈ ਅੱਲਾ ਹੀ ਹੈ ਜਿਹਦੇ ਹਿਰਦੇ ਰੂਪੀ ਘਰ ਵਿੱਚ ਚੈਨ ਸੰਤੋਖ ਸਬਰ ਹੈ। ਪਰ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਆਪਣੇ ਮਨ ਨੂੰ ਚੈਨ ਸੁੱਖ ਵਿੱਚ ਰੱਖਣਾ ਚਾਹੁੰਦਾ ਹੈ ਤੇ ਤੈਨੂੰ ਉਹ ਦਾਤ ਮਾਲਕ ਨੇ ਦੇ ਕਰਕੇ ਨਿਵਾਜਿਆ ਹੈ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਕਰਮ ਕਾਂਡ ਸੰਸਾਰਿਕ ਮਨੁੱਖ ਦੀਵੇ ਅਗਰਬੱਤੀਆਂ ਬੜਾ ਕੁਝ ਕਰਦਾ ਹੈ, ਸੰਸਾਰ ਦੇ ਵਿੱਚ ਬੜਾ ਕੁਝ ਕਰਦਾ ਹੈ, ਪਰ ਸਾਹਿਬ ਜੀ ਕਹਿੰਦੇ ਨੇ ਉਹ ਸਭ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਉਹਦੇ ਨਾਲ ਮਨ ਵਿੱਚ ਦੁਬਿਧਾ ਪੈਦਾ ਹੁੰਦੀ ਹੈ। ਕਈ ਵਾਰ ਕੋਈ ਮਨੁੱਖ ਪੂਜਾ ਕਰਨ ਦਾ ਯਤਨ ਕਰਦਾ ਹੈ, ਦੀਵੇ ਬਾਲਦਾ ਹੈ ਜਾਂ ਕੁਝ ਹੋਰ ਕਰਦਾ ਹੈ, ਤੇ ਕਈ ਵਾਰ ਬੱਚਾ ਆ ਕਰਕੇ ਉਸਨੂੰ ਬੁਝਾ ਦੇਵੇ ਜਾਂ ਉੱਥੇ ਆ ਕਰਕੇ ਕੁਝ ਹੋਰ ਕਹਿੰਦੇ ਛੱਡੋ ਇਹ ਕੀ ਹੈ ਕਹਿ ਦੇਵੇ, ਤੇ ਮਾਂ ਬਾਪ ਜਾਂ ਕੋਈ ਵੀ ਕਰਨ ਵਾਲਾ ਬੰਦਗੀ ਇਸ ਤਰ੍ਹਾਂ ਦੀ ਬੰਦਗੀ ਕਰਨ ਵਾਲਾ ਮਨੁੱਖ ਥਿੜਕ ਜਾਏਗਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਮੈਂ ਪੂਜਾ ਕਰ ਰਿਹਾ ਸੀ। ਪਰ ਸਾਹਿਬ ਜੀ ਨੇ ਖੁੱਲ੍ਹ ਕੇ ਕਹਿ ਦਿੱਤਾ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭਤਾ ਕੋ ਬਿਖਮ ਨਾ ਜਾਏ ਲੈਣ। ਬੜੇ ਯਤਨ ਕਰਦੇ ਨੇ ਮਨੁੱਖ, ਖੋਜਤ ਖੋਜਤ ਮੈਂ ਫਿਰਾਂ ਖੋਜੋ ਬਨ ਥਾਨ, ਅਛਲ ਅਛੇਦ ਅਪੇਦ ਪ੍ਰਭ ਐਸੇ ਭਗਵਾਨ, ਕਬ ਦੇਖੋ ਪ੍ਰਭ ਆਪਣਾ ਆਤਮ ਕੈ ਰੰਗ, ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ। ਕਬੀਰ ਸਾਹਿਬ ਜੀ ਕਹਿੰਦੇ ਨੇ, ਸੁਪਨੇ ਹੂੰ ਬਰੜਾਏ ਕੈ ਜੇ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਾਨ ਹੀ ਮੇਰੇ ਤਨ ਕੋ ਜਾਮ। ਜਦੋਂ ਗੁਰੂ ਦੀ ਕਿਰਪਾ ਹੋਣੀ ਹੈ ਨਾ, ਬਖਸ਼ਿਸ਼ ਹੋਣੀ ਹੈ, ਫਿਰ ਸਾਹਿਬ ਜੀ ਕਹਿੰਦੇ ਨੇ ਜੰਗਲ ਜੰਗਲ ਕਿਆ ਪਵੇ ਹੁਣ ਕੁੰਡਾ ਮੋੜ। ਉਹ ਮਾਲਕ ਤੇਰੇ ਹਿਰਦੇ ਰੂਪੀ ਘਰ ਵਿੱਚ ਹੈ, ਜਿਵੇਂ ਪੁਰਾਤਨ ਸਮੇਂ ਦੇ ਅਨੁਸਾਰ ਆਪਣੇ ਪਿੰਡਾਂ ਵਿੱਚ ਨਾ ਜਿਹੜੇ ਗਰਮੀਆਂ ਦੇ ਦਿਨ ਆਉਂਦੇ ਨੇ, ਜਿਹੜੇ ਪਾਣੀ ਦੇ ਨਲਕੇ ਲੱਗੇ ਹੁੰਦੇ ਸਨ ਧਰਤੀ ਵਿੱਚੋਂ ਜਿਹੜੇ ਲਾ ਕੇ ਰੱਖਦੇ ਸੀ, ਉਹਨਾਂ ਦੇ ਵਿੱਚ ਕਈ ਵਾਰ ਪਾਣੀ ਸੁੱਕ ਜਾਂਦਾ ਸੀ, ਤੇ ਪਾਣੀ ਸੁੱਕ ਜਾਂਦਾ ਸੀ ਤੇ ਸਾਡੇ ਵਰਗਾ ਜਾਂ ਬੱਚਾ ਕੋਈ ਉਸਨੂੰ ਗੇੜੀ ਜਾਂਦਾ, ਬਈ ਇਸ 'ਚੋਂ ਪਾਣੀ ਆਏਗਾ ਆਏਗਾ, ਪਰ ਨਹੀਂ, ਕੋਲ ਖੜਾ ਬਜ਼ੁਰਗ ਉਹਦੀ ਸਹਾਇਤਾ, ਉਹ ਬੋਲਦਾ ਬੱਚਿਆ ਕੀ ਕਰਦਾ ਹੈ, ਕਹਿੰਦੇ ਇਹ ਕੱਲ੍ਹ ਪਾਣੀ ਦੇ ਰਿਹਾ ਸੀ, ਸਵੇਰੇ ਵੀ ਦੇ ਰਿਹਾ ਸੀ, ਹੁਣ ਪਾਣੀ ਨਹੀਂ ਆ ਰਿਹਾ ਇਹਦੇ ਵਿੱਚ, ਇਹ ਖਰਾਬ ਹੋ ਗਿਆ। ਪਰ ਉਹ ਬਜ਼ੁਰਗ ਆਖਦੇ ਨੇ, ਨਹੀਂ ਇਹ ਖਰਾਬ ਨਹੀਂ ਹੋਇਆ, ਤੂੰ ਪਾਣੀ ਦੀ ਗੜਵੀ ਭਰ ਕੇ ਲਿਆ ਤੇ ਇਹਦੇ ਵਿੱਚ ਪਾ ਤੇ ਮੁੜ ਕੇ ਗੇੜ। ਉਸੇ ਤਰ੍ਹਾਂ ਕੀਤਾ ਤੇ ਕਹਿੰਦੇ ਉਹ ਨਲਕਾ, ਉਹ ਪਾਣੀ ਦਾ ਨਲ ਫਿਰ ਉਸੇ ਤਰ੍ਹਾਂ ਵਹਿ ਤੁਰਿਆ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਮਨੁੱਖ ਦੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦੀ ਬੰਦਗੀ ਦੀ ਜਗ੍ਹਾ ਹੈ, ਨਾਮ ਹੈ, ਪਰ ਉਸਨੂੰ ਨਾਮ ਨੂੰ ਪੈਦਾ ਕਰਨ ਲਈ ਇਸ ਜੇਬਾ ਤੋਂ ਨਾਮ ਜਪਣਾ ਪਏਗਾ। ਨਾਮ ਜਪ ਕੇ, ਨਾਮ ਜਦੋਂ ਸਾਡੇ ਹਿਰਦੇ ਰੂਪੀ ਘਰ ਵਿੱਚ, ਨਾਮ ਜਪਣ ਦਾ ਕੰਨਾਂ ਰਾਹੀਂ ਅੰਦਰ ਜਾਣਾ ਹੈ ਨਾਮ, ਨਾ ਕਿ ਅਸੀਂ ਮੂੰਹ ਵਿੱਚ ਬੋਲੇ ਬੈਠੇ ਕਰੀ ਜਾਈਏ, ਨਹੀਂ, ਉਸਨੂੰ ਗਾਉਣਾ ਵੀ ਹੈ, ਸੁਣਨਾ ਵੀ ਹੈ, ਕੰਨਾਂ ਰਾਹੀਂ ਹਿਰਦੇ ਰੂਪੀ ਘਰ ਵਿੱਚ ਜਦੋਂ ਨਾਮ ਜਾਏਗਾ, ਫਿਰ ਸਾਹਿਬ ਜੀ ਕਹਿੰਦੇ ਨੇ ਉਹ ਨਾਮ ਐਸਾ ਹੈ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਫਿਰ ਇਹ ਜਿਹੜਾ ਮਨ ਹੈ ਇਸਨੂੰ ਚੈਨ ਸ਼ਾਂਤ ਪ੍ਰਾਪਤ ਹੁੰਦੀ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਕਸਮ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ, ਫਿਰ ਇਹੋ ਜਿਹੀ ਬਖਸ਼ਿਸ਼ ਹੋ ਜਾਂਦੀ ਹੈ। ਆਓ ਮਾਲਕ ਦੀ ਬਾਣੀ।

0: ਸਵੇਤਨੀ ਸੇਵਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ, ਉਹਨਾਂ ਚੁੱਕਾਂ ਦੀ ਖਿਮਾ ਪ੍ਰਤੀ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਅਸੂ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਅੰਬਾਰਕ ਤੁਮਰੇ ਧਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਲਾਖਣ ਸਿੰਘ ਜੀ ਤੇ ਉਹਨਾਂ ਕੀਰਤਨੀ ਜਥਾ, ਜਿਹਨਾਂ ਨੇ ਆਪ ਜੀ ਨੂੰ ਇਲਾਹੀ ਬਣ ਦੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਹਸਨਾਮ ਸਿੰਘ ਜੀ ਤੇ ਗੁਰਦਾਸਪੁਰ ਵਾਲੇ ਤੇ ਉਹਨਾਂ ਦਾ ਜਥਾ ਠੀਕ 12:15 ਤੱਕ। ਸੂਚਨਾਵਾਂ ਤੋਂ ਪਹਿਲਾਂ ਬੇਨਤੀਆਂ ਦੋ। ਇੱਕ ਤੇ ਰੁਮਾਲੇ ਨਹੀਂ ਲਿਆਉਣ ਦੀ ਕਿਰਪਾ ਕਰਨੀ, ਸਾਡੇ ਪਾਸ ਦੋ ਤਿੰਨ ਕਮਰੇ ਭਰੇ ਪਏ ਨੇ, ਆਹ ਕਮਰਾ ਵੀ ਭਰ ਗਿਆ ਹੁਣ ਤੇ ਬਹੁਤ ਪੰਡਾਂ ਨੇ ਤੇ ਉਸ ਨੂੰ ਅਸੀਂ ਕਿੱਥੇ ਰੱਖੀਏ ਸਾਨੂੰ ਪਤਾ ਨਹੀਂ ਲੱਗਦਾ। ਉਹਦੀ ਬਜਾਏ ਮੈਂ ਦੇਖਿਆ ਸੀ ਜਿਹੜੇ ਅੱਜ ਮੈਂ ਭੇਜੇ ਆ ਉਹਦੇ ਵਿੱਚ ਲੰਗਰ ਹਾਥ ਤਾਂ ਕਿ ਆਪ ਜੀ ਘਰਾਂ ਨੂੰ ਲੈ ਜਾਓ। ਕੋਈ 80 ਡਾਲਰ ਦਾ ਹੈਗਾ, ਕੋਈ 100 ਡਾਲਰ ਦਾ ਹੈਗਾ, ਕੋਈ 75 ਡਾਲਰ ਦਾ, ਤੇ ਆਪਾਂ ਉਹ ਬਿਲਡਿੰਗ ਫੰਡ ਨੂੰ ਦਿੰਦੇ ਤਾਂ ਮੇਰਾ ਖਿਆਲ 1500 ਡਾਲਰ ਦਾ ਅੰਦਾਜ਼ਾ ਮੇਰਾ ਹੈਗਾ ਇੱਕ ਫੰਡ ਦਾ ਬਣ ਜਾਣਾ ਸੀ ਤੇ ਉਹ

ਪਿਆਰ ਦੇ ਨਾਲ ਆਪ ਜੀ ਗੁਰੂ ਚਰਨਾਂ ਵਿਖੇ ਸੱਜ ਬੈਠੇ ਹੋ। ਗੁਰੂ ਦੇ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਜਿਨ੍ਹਾਂ ਦੇ ਮਨ ਵਿੱਚ ਇੱਕ ਚਾਉ ਰਹਿੰਦਾ ਹੈ, ਇੱਕ ਭਾਵਨਾ ਰਹਿੰਦੀ ਹੈ ਕਿ ਜਦੋਂ ਸਮਾਂ ਮਿਲਿਆ ਹੈ ਗੁਰੂ ਘਰ ਆਉਣ ਦਾ ਤੇ ਕਿਉਂ ਨਾ ਆਪਣਾ ਇਸ ਸਮੇਂ ਦਾ ਲਾਹਾ ਲੈ ਲਈਏ। ਕਿਉਂਕਿ ਕਈ ਵਾਰੀ ਆਪਾਂ ਨਾ ਘਰ ਵਿੱਚ ਕੋਈ ਵਾਰਤਾਲਾਪ ਹੋਵੇ ਤੇ ਇੰਜ ਕਹਿ ਦੇਈਦਾ ਕਿ ਮੈਂ ਭੱਜ ਕੇ ਗੁਰਦੁਆਰੇ ਮੱਥਾ ਟੇਕ ਆਵਾਂ। ਇੱਥੇ ਕੇਵਲ ਆ ਕੇ ਮੱਥਾ ਟੇਕਣਾ ਹੀ ਕਾਫੀ ਨਹੀਂ ਹੈ। ਕਾਸ਼ ਕਿਤੇ ਅਸੀਂ ਇੱਥੋਂ ਕੁਝ ਪੱਲੇ ਬੰਨ ਕੇ ਲੈ ਕੇ ਜਾਈਏ। ਤੇ ਗੁਰੂ ਪਿਆਰਿਓ, ਜਦੋਂ ਇੱਥੇ ਆ ਕੇ ਕੁਝ ਗ੍ਰਹਿਣ ਕਰਾਂਗੇ ਤਾਂ ਹੀ ਤਾਂ ਪੱਲੇ ਬੰਨ ਕੇ ਲੈ ਕੇ ਜਾਵਾਂਗੇ। ਜੋ ਕੁਝ ਗ੍ਰਹਿਣ ਕਰਨਾ ਹੈ, ਇੱਥੇ ਆ ਕੇ ਜੋ ਕੁਝ ਸਿੱਖਣਾ ਹੈ, ਜੋ ਬਾਣੀ ਦਾ ਉਪਦੇਸ਼ ਅਸੀਂ ਪੱਲੇ ਬੰਨ ਕੇ ਲੈ ਕੇ ਜਾਣਾ, ਉਹਦੀ ਫਿਰ ਕਮਾਈ ਆਪਣੇ ਨਿਤਾ ਪ੍ਰਤੀ ਜੀਵਨ ਵਿੱਚ ਕਰਨੀ। ਪਿਆਰ ਦੇ ਨਾਲ ਸਾਰੀ ਸੰਗਤ ਆਓ, ਸਮੇਂ ਨੂੰ ਸਫਲਾ ਕਰੀਏ, ਮਿਲ ਕਰਕੇ ਸ਼ਬਦ ਕਾਇਮ ਕਰੀਏ। ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜੋ ਕਿ ਸਾਨੂੰ ਉਪਦੇਸ਼ ਕਰਦੀ ਹੈ ਸਿੱਖਾਂ ਨਾਮ ਦੇ ਨਾਲ ਜੁੜ, ਬਾਣੀ ਦੇ ਨਾਲ ਜੁੜ। ਤੇ ਬਾਣੀ ਦੇ ਨਾਲ ਜਦੋਂ ਜੁੜੇਗਾ, ਬਾਣੀ ਦਾ ਉਪਦੇਸ਼ ਗ੍ਰਹਿਣ ਕਰੇਗਾ ਤਾਂ ਤੈਨੂੰ ਸੋਝੀ ਆਵੇਗੀ ਕਿ ਮੇਰੇ ਅੰਦਰ ਕਿਹੋ ਜਿਹੇ ਗੁਣ ਹੋਣੇ ਚਾਹੀਦੇ ਨੇ, ਜਿਹਨਾਂ ਗੁਣਾਂ ਨੂੰ ਧਾਰਨ ਕਰਕੇ ਮੈਂ ਇਸ ਭਾਵ ਸਾਗਰ ਤੋਂ ਪਾਰ ਹੋਣਾ। ਨਫ਼ਰਤ ਦੀ ਅੱਗ ਵਿੱਚ, ਈਰਖਾ ਦੀ ਅੱਗ ਵਿੱਚ ਸੜਨ ਵਾਲੇ ਲੋਕ ਉਹ ਆਪ ਵੀ ਸੜਦੇ ਨੇ, ਦੂਜਿਆਂ ਨੂੰ ਵੀ ਸੜਦੇ। ਪਰਮੇਸ਼ਰ ਆਰਾਧੀ ਹੈ ਜਿਸ

ਪਿਆਰਿਓ, ਚਾਰ ਪੰਜ ਮਿੰਟ ਦਾ ਸਮਾਂ ਹੋਰ ਹੈ। ਆਓ ਇੱਕ ਸ਼ਬਦ ਦੀ ਹਾਜ਼ਰੀ ਹੋਰ ਲਵਾਉਣਾ ਕਰੀਏ, ਫਿਰ ਆਪ ਜੀ ਪਾਸੋਂ ਖਿਮਾ ਦੇ ਜਾਚ ਕਹਾਂਗੇ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ।

ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਗੇ। ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤੇ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪਣੀ ਲਾਜ ਬਾਣੀ ਦੀ ਰਸਪੇ ਨੇ ਕੀਰਤਨ ਸਰਵ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਇੱਕ ਸੂਚਨਾ ਸਿਰਫ ਦੇ ਕੇ ਤੇ ਮੈਂ ਅੱਗੇ ਪ੍ਰੋਗਰਾਮ ਤੋਰਦਾ ਜੀ। ਆਪਾਂ ਮੂਵੀ ਸਤਲੁਜ ਜੋ ਹੈ ਉਹ ਫਰੀ ਦਿਖਾਉਣੀ ਹੈ 18 ਤਰੀਕ ਨੂੰ ਆਉਂਦੇ ਚਿੰਚਰਵਾਰ 6 ਵਜੇ ਸ਼ਾਮ ਨੂੰ ਲਾਇਬ੍ਰੇਰੀ ਵਿੱਚ, ਅਤੇ ਫਿਰ 19 ਨੂੰ ਵੀ ਦਿਖਾਉਣੀ ਹੈ ਦੁਪਹਿਰ ਦੇ 1 ਵਜੇ, ਉਹ ਵੀ ਲਾਇਬ੍ਰੇਰੀ ਦੇ ਵਿੱਚ ਪਰਿਵਾਰ ਸਮੇਤ ਆ ਕੇ ਦੇਖਣ ਦੀ ਕਿਰਪਾ ਕਰਨੀ ਸਭ ਨੇ। ਹੁਣ ਮੈਂ ਬੇਨਤੀ ਕਰਾਂ ਸਰਦਾਰ ਕਿਰਪਾਲ ਸਿੰਘ ਅਟਵਾਲ ਜੀ ਨੂੰ ਕਿ ਉਹ ਆਪਣੇ ਜੋ ਪਿਛਲੇ ਮਹੀਨੇ ਦਾ ਹਿਸਾਬ ਕਿਤਾਬ ਆਪ ਜੀ ਨਾਲ ਸਾਂਝਾ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਨੂੰ ਪਤਾ ਹੀ ਹੈ, ਹਰ ਮਹੀਨੇ ਦੇ ਦੂਸਰੇ ਐਤਵਾਰ ਪਿਛਲੇ ਮਹੀਨੇ ਦਾ ਗੁਰਦੁਆਰਾ ਸਾਹਿਬ ਦਾ ਹਿਸਾਬ ਕਿਤਾਬ ਤੁਹਾਡੇ ਨਾਲ ਸਾਂਝਾ ਕੀਤਾ ਜਾਂਦਾ। ਅੱਜ ਸਕਰੀਨ ਇਧਰਲਾ ਖਰਾਬ ਆ, ਕੱਲ੍ਹ ਨੂੰ ਇਹਨਾਂ ਨੇ ਇੰਸਟਾਲ ਕਰਨਾ ਹੈਗਾ।

माफ करना, थोड़ा टाइम लग गया। सब तो पहला तो मैं दस दवा भी जिदा आप हर एक साल गुरु घर का ऑडिट हों बहरली फाइनेंस ऑडिट कंपनी इंडिपेंडेंट कंपनी गुरु घर का ऑडिट करती है, वह सारा कंप्लीट हो गया। मेरे को हार्ड कापी पई है, वो मैं बाजवा साहब के दफ्तर रख देनी है, तो गुरद्वारा साहब की वैबसाइट पर भी इस हफ्ते चढ़ा देनी हैगी, कोई भी उन्होंने डाउनलोड करके देख सकता। ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਵੀ ਗੁਰੂ ਘਰ ਨੂੰ ਇਨਕਮ ਜਿਹੜੀ ਆਪਣੀ ਭੇਟਾ ਕਿੱਥੋਂ ਕਿੱਥੋਂ ਆਉਂਦੀ ਹੈਗੀ ਆ, ਜ਼ਿਆਦਾ ਆਪਣੇ ਸੰਗਤ ਇਹੀ ਸਮਝਦੀ ਆ ਵੀ ਚੜਾਵੇ ਤੋਂ ਆਉਂਦੀ ਹੈਗੀ ਆ। ਚੜਾਵੇ ਦੀ ਤਕਰੀਬਨ ਮਹੀਨੇ ਦੀ 35 to 40 thousand ਹੁੰਦੀ ਹੈ ਇਨਕਮ, ਅਤੇ ਆਪਣਾ ਟੋਟਲ ਮਹੀਨੇ ਦਾ 2 lakh to 3 lakh ਤੋਂ ਵੱਧ ਹੋ ਜਾਂਦਾ ਆ। ਸੋ ਜਿਵੇਂ ਆਪਾਂ ਰਸੀਦਾਂ ਕਟਾਉਂਦੇ ਹਾਂ, ਔਨਲਾਈਨ ਡੋਨੇਸ਼ਨਾਂ ਆਉਂਦੀਆਂ ਹੈਗੀਆਂ, ਇੱਥੇ ਕ੍ਰੈਡਿਟ ਕਾਰਡ 'ਤੇ ਮਸ਼ੀਨ ਚੱਲਦੀ ਹੈਗੀ ਆ, ਫਿਰ ਜਿਹੜੇ ਆਪਣੇ ਮੈਂਬਰ ਕੰਪਨੀਆਂ 'ਚ ਕੰਮ ਕਰਦੇ ਉੱਥੋਂ ਮੈਚ ਡੋਨੇਸ਼ਨ ਆਉਂਦੀਆਂ ਹੈਗੀਆਂ, ਉਹ ਸਾਰੀ ਕੁੱਲ ਮਿਲਾ ਰਲਾ ਕੇ ਮੈਂ ਤੁਹਾਨੂੰ ਅੱਗੇ ਦਿਖਾਉਂਦਾ। ਪਹਿਲਾਂ ਇੱਕ ਖਰਚੇ ਹੈਗੇ ਆ, ਜਿਵੇਂ ਸਭ ਤੋਂ ਵੱਧ ਆਪਣਾ ਪੇਰੋਲ ਦਾ ਖਰਚਾ ਤਕਰੀਬਨ 77,000 ਪਿਛਲੇ ਮਹੀਨੇ ਸੀਗਾ, ਉਹ ਤੋਂ ਅੱਗੇ ਮੋਰਗੇਜ ਦੀ ਪੇਮੈਂਟ 43,000, ਫਿਰ ਗੁਰਦੁਆਰਾ ਸਾਹਿਬ ਦੀ ਇੰਸ਼ੋਰੈਂਸ 18,000, ਪੇਪਰ ਪਿੱਛੇ ਗੱਤਕਾ ਕੈਂਪ ਹੋ ਕੇ ਹਟਿਆ ਉਹਦੇ ਲਈ 11,000, ਸੀ ਪੀ ਏ ਜਿਹੜਾ ਆਪਣਾ ਪੇਰੋਲ ਬਣਾਉਂਦਾ ਹੈਗਾ ਉਹਦਾ 10,000 ਤਕਰੀਬਨ ਬਿੱਲ ਆਇਆ ਸੀਗਾ। ਕਲੀਨਿੰਗ ਸਰਵਿਸ ਜਿਵੇਂ ਕਿ ਆਪਣੇ ਪੇਪਰ ਰੋਲ ਹੈਗੇ ਆ, ਸੋਪ ਵਗੈਰਾ ਸਾਰਾ ਆਰਡਰ ਕਰਦੇ ਹਾਂ ਕਲੀਨਿੰਗ ਕਰੂ ਲਈ। ਸਕਾਲਰਸ਼ਿਪ ਪੇਮੈਂਟ 2 ਸੀਗੀਆਂ, 4,590 ਲੀਆਂ। ਪਾਠੀਆਂ ਦੀ ਭੇਟਾ ਜਿਹੜੇ ਬਾਹਰੋਂ ਆ ਕੇ ਇੱਥੇ ਸੇਵਾ ਕਰਦੇ ਹੈਗੇ ਆ, ਰੌਲਾ ਲਾਉਂਦੇ, ਉਹਨਾਂ ਲਈ ਤਕਰੀਬਨ $3,600 ਪਿਛਲੇ ਮਹੀਨੇ ਸੀਗਾ। ਅਤੇ ਇਸ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਦੀ ਗਰੋਸਰੀ, ਹੋਰ ਛੋਟੇ ਛੋਟੇ ਬਿੱਲ ਜਿੰਨੇ ਹੈਗੇ ਆ, ਇਹ ਸਾਰੇ ਰਲ ਮਿਲਾ ਕੇ ਆਪਣਾ ਤਕਰੀਬਨ ਪਿਛਲੇ ਮਹੀਨੇ ਦਾ 2,15,000 ਖਰਚਾ ਸੀਗਾ। ਅਤੇ ਹੁਣ ਮੈਂ ਤੁਹਾਨੂੰ ਇਨਕਮ ਦਿਖਾਉਣਾ ਹੈ ਜਿਹੜਾ ਆਪਣਾ ਭੇਟਾ ਟੋਟਲ, ਜਿਹੜੀਆਂ ਆਪਾਂ ਰਸੀਦਾਂ ਕਟਾਉਂਦੇ ਹੈਗੇ ਹਾਂ ਇਹ 2,33,000, 75,000 ਆਪਾਂ ਨੂੰ ਜਿਹੜੀਆਂ ਬਿਲਡਿੰਗ ਫੰਡ ਵਾਸਤੇ ਬਿਗ ਡੋਨੇਸ਼ਨ ਆਈਆਂ ਸੀਗੀਆਂ, ਇਸ ਤਰ੍ਹਾਂ ਕ੍ਰੈਡਿਟ ਕਾਰਡ ਦੀਆਂ 12,000, ਅਤੇ ਹੋਰ ਸਾਰੀਆਂ ਰਾ ਮਿਲਾ ਕੇ 3,51,000 ਆਪਣਾ ਟੋਟਲ ਪਿਛਲੇ ਮਹੀਨੇ ਦੀ ਇਨਕਮ ਸੀਗੀ, ਜਿਹਦੇ ਵਿੱਚੋਂ 2,15,000 ਆਪਣਾ ਖਰਚਾ ਹੋਇਆ ਅਤੇ 1,36,000 ਜਿਹੜਾ ਸੀ ਉਹ ਆਪਾਂ ਕੰਸਟਰਕਸ਼ਨ ਅਕਾਊਂਟ ਦੇ ਵਿੱਚ ਪਾਇਆ। ਕਾਫੀ ਮੈਂਬਰ ਹੈਗੇ ਜਿਹੜਾ ਨੇ ਆਨਲਾਈਨ ਸੈਟਅਪ ਕੀਤਾ ਹੈਗਾ ਆ, ਵੀ ਆਪਣੇ ਆਪ ਉਹਨਾਂ ਦੇ ਬੈਂਕ ਅਕਾਊਂਟ 'ਚੋਂ ਗੁਰੂ ਘਰ ਵਾਸਤੇ ਮਾਇਆ ਆ ਜਾਂਦੀ ਹੈਗੀ ਆ। ਤੁਸੀਂ ਕਿੰਨੇ 1 ਸਾਲ ਲਈ ਕਰ ਸਕਦੇ, 6 ਮਹੀਨੇ ਲਈ ਕਰ ਸਕਦੇ, 2 ਸਾਲ ਲਈ, ਜਿਵੇਂ ਤੁਹਾਡੀ ਖੁਸ਼ੀ ਹੈਗੀ ਤੁਸੀਂ ਕਰ ਸਕਦੇ ਹਾਂ। ਬਿਗ ਡੋਨੇਸ਼ਨ ਆਈਆਂ ਹੈਗੀਆਂ ਜਿਵੇਂ ਜਿਨ੍ਹਾਂ ਨੇ $1,00,000 ਕਮਿਟ ਕੀਤਾ, ਇੱਕ ਡਾਕਟਰ ਨੇ $2,00,000 ਵੀ ਕਮਿਟ ਕੀਤਾ ਹੈਗਾ, 1.5 lakh ਆ ਗਿਆ ਉਹਦਾ, 50,000 ਰਹਿੰਦਾ ਹੈਗਾ। ਅਤੇ ਡਾਕਟਰ ਭਾਟੀਆ ਦਾ 50,000 ਆ ਗਿਆ ਉਹਦਾ, 50,000 ਰਹਿੰਦਾ। ਪ੍ਰੀਤਮ ਸਿੰਘ ਗਰੇਵਾਲ ਦਾ 80,000 ਆ ਗਿਆ ਹੈਗਾ। ਕੁਛ ਹੋਰ ਮੈਂਬਰ ਜਿਹੜੇ ਲਗਾਤਾਰ ਹਰ ਮਹੀਨੇ ਡੋਨੇਸ਼ਨਾਂ ਆ ਰਹੀਆਂ, ਜਿਵੇਂ ਕਿ ਇਕਬਾਲ ਸਿੰਘ ਕਾਲਕਟ ਪਰਿਵਾਰ ਵੱਲੋਂ ਉਹਨਾਂ ਨੇ $55,000 ਭੇਜਿਆ, ਇਹਦੇ ਵਿੱਚ 25,000 ਸਕਾਲਰਸ਼ਿਪ ਲਈ ਅਤੇ 30,000 ਗੁਰਦੁਆਰਾ ਸਾਹਿਬ ਦੀ ਬਿਲਡਿੰਗ ਵਾਸਤੇ ਆ। ਇਸ ਤਰ੍ਹਾਂ ਹੀ ਅਮਰੀਤ ਸਿੰਘ ਭਾਟੀਆ, ਉਹਨਾਂ ਨੇ $10,000 ਪਿਛਲੇ ਮਹੀਨੇ ਦਿੱਤਾ ਹੈਗਾ। ਡਾਕਟਰ ਕੇ ਕੇ ਭਾਟੀਆ ਵੱਲੋਂ ਵੀ ਹਰੇਕ ਮਹੀਨੇ $10,000 ਆ ਜਾਂਦਾ। ਕਾਫੀ ਸੰਗਤ ਵਿੱਚ ਉਤਸ਼ਾਹ ਗੁਰੂ ਘਰ ਦੀ ਬਿਲਡਿੰਗ ਵਾਸਤੇ ਮਾਇਆ ਦੇ ਰਿਹਾ। ਜੇ ਕਿਸੇ ਨੂੰ ਇਹਦੇ ਬਾਰੇ ਕੋਈ ਕੁਐਸਚਨ ਹੋਵੇ ਤੁਸੀਂ ਮੈਨੂੰ ਬਾਹਰ ਮਿਲ ਸਕਦੇ ਹਾਂ, ਪੁੱਛ ਸਕਦੇ ਹਾਂ, ਮੈਂ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਕਾਰ ਜੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰਦਾਰ ਕਿਰਪਾਲ ਸਿੰਘ ਕਿਰਪਾਲ ਜੀ ਦਾ, ਜਿਨ੍ਹਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਸਾਰਾ ਅਕਾਊਂਟ ਪਿਛਲੇ ਮਹੀਨੇ ਦਾ। ਹੁਣ ਮੈਂ ਬੇਨਤੀ ਕਰਾਂ ਸਾਨੀ ਸਾਹਿਬ ਜੀ ਨੂੰ ਕਿ ਉਹ ਸਨਮਾਨ ਕਰਨਗੇ ਸਰਦਾਰ ਰਜਿੰਦਰ ਸਿੰਘ ਕਾਹਨੋ ਜੀ ਨੂੰ, ਜੋ ਬਹੁਤ ਸਾਡੇ ਸਲਾਹਕਾਰ ਨੇ ਅਤੇ ਨਾਲ ਸੇਵਾਦਾਰ ਨੇ। ਸੋ ਨਾਲ ਸੁਖਦੇਵ ਸਿੰਘ ਬੈਣੀਵਾਲ ਜੀ ਉਹਨਾਂ ਨੂੰ ਸਾਥ ਦੇ ਰਹੇ ਨੇ। ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਹੁਣ ਮੈਂ ਬੇਨਤੀ ਕਰਾਂ ਕਾਰਜਯੋਗ ਪੰਦੇ ਮਹਾਨ ਵਿਦਵਾਨ ਅਤੇ ਕਥਾਕਾਰ ਗਿਆਨੀ ਗੁਰਮੇਲ ਸਿੰਘ ਜੀ ਨੂੰ, ਟੋਰਾਂਟੋ ਵਾਲਿਆਂ ਨੂੰ, ਕਿ ਉਹ ਕਥਾ ਆਰੰਭ ਕਰਨਗੇ ਜੀ। ਸਮਾਂ ਉਹਨਾਂ ਦਾ ਹੋਵੇਗਾ ਜੀ 1:05 ਤੱਕ। ਹੁਣ ਫਿਰ ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ।

ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਅਪਾਰ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰ ਸਮੁੰਦ ਵਰੋਲ ਸਰੀਰ ਹਮ ਦੇਖਿਆ ਸਮੁੰਦ ਵਰੋਲ ਸਰੀਰ ਹਮ ਦੇਖਿਆ ਇੱਕ ਬਸਤ ਅਨੂਪ ਦਿਖਾਈ

ਸਾਰੀ ਸੰਗਤ, ਜਿੰਨੇ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਵਿੱਚ ਸੱਜ ਬੈਠੇ ਹੋ, ਲੰਮੇਰੇ ਸਮੇਂ ਤੋਂ ਸੱਜੇ ਹੋ, ਬਹੁਤ ਹੀ ਬਖਸ਼ਿਸ਼ ਵਰਤ ਰਹੀ ਹੈ। ਆਓ ਸਾਰੀ ਸੰਗਤ ਰਲ ਮਿਲ ਕਰਕੇ ਸਾਹਿਬ ਜੀ ਨੂੰ ਸੀਸ ਚੁਕਾ ਕੇ, ਦੋਨੋਂ ਹੱਥ ਜੋੜ ਕੇ, ਅੰਦਰੋਂ ਭਿੱਜ ਕੇ ਪਿਆਰ ਵਿੱਚ ਗੁਰੂ ਫਤਿਹ ਨਾਲ ਸਾਂਝ ਪਾਓ। ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ। ਹਮੇ ਸੁਲ ਸਲਾਮ ਹੈ ਸਮਸਪੁਲ ਕਲਾਮ ਹੈ ਕੇ ਸਾਹਿਬ ਦੀ ਮਾਗ ਹੈ ਕੇ ਹੋਸਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ਼ਕ ਰਹੀਮ ਹੈ ਕੇ ਰੋਜ਼ੇ ਦੇਹੰਦ ਹੈ। ਸ਼ਬਦ ਗੁਰੂ ਜੀ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਸਨਾ ਦੁਆਰੇ ਆਖੋ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਸਰਬੱਤਰ ਹੀ ਮਾਈ ਭਾਈ ਗੁਰਸਿੱਖ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਬੇਅੰਤ ਗੁਰਸਿੱਖਾਂ ਨੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਦਾ ਆਨੰਦ ਪ੍ਰਾਪਤ ਕੀਤਾ ਹੈ। ਇੱਕ ਵਾਰ ਸਾਰੀ ਸੰਗਤ ਹਿਰਦੇ ਵਿੱਚੋਂ ਭਿੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਿੱਤ ਸਾਂਝਾ ਕਰਾਂ, ਇਕਾਗਰਤਾ ਬਹੁਤੀ ਬਣ ਜਾਵੇ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਣ ਸਰ, ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਣ ਸਰ, ਮੁਕਤਾ ਅਮੋਲ ਖਾਏ ਖਾਏ ਬਿਗ ਸਤ ਹੈ। ਜਿਵੇਂ ਮਾਣ ਸਰੋਵਰ ਤੇ ਜਾ ਕੇ ਹੰਸ ਬੈਠਦੇ ਨੇ, ਹਾਂਜੀ ਮਾਨ ਸਰੋਵਰ ਤੇ ਜਾ ਕੇ ਹੰਸ ਬੈਠਦੇ ਨੇ, ਉੱਥੇ ਮੋਤੀ ਚੁੱਕਦੇ ਨੇ ਤੇ ਬੜੇ ਪ੍ਰਸੰਨ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ, ਬੜਾ ਆਨੰਦ ਮਾਣਦੇ ਨੇ, ਕਿਉਂਕਿ ਉਹਨਾਂ ਦੀ ਖੁਰਾਕ ਮਿਲ ਰਹੀ ਹੈ ਨਾ, ਉਹਨਾਂ ਦੀ ਖੁਰਾਕ ਮਿਲ ਰਹੀ ਹੈ। ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ, ਮੁਕਤਾ ਅਮੋਲ ਖਾਏ ਖਾਏ ਬੇਗ ਸਾਥ ਹੈ। ਦੂਜਾ ਬੋਲ, ਜੈਸੇ ਤੋਂ ਸੱਜਣ ਮਿਲ ਬੈਠਤ ਹੈ ਪਾਕ ਸਾਲ, ਅਨਕ ਪ੍ਰਕਾਰ ਬਿਜ ਨਾਦਰ ਅਸਖਤ ਹੈ। ਜਿਵੇਂ ਸੱਜਣ ਮਿੱਤਰ ਸਾਗ ਸੰਬੰਧੀ ਇੱਕ ਜਗ੍ਹਾ ਤੇ ਅੰਨ ਜਨ ਭੋਜਨ ਛਕੇ ਕਹਿੰਦੇ ਜੀ ਤ੍ਰਿਪਤੀ ਹੋ ਗਈ ਹੈ। ਤੀਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜੈਸੇ ਦਰੁਮ ਛਾਇਆ ਪਰ ਬੈਠਤ ਅਨੇਕ ਪੰਛੀ, ਖਾਏ ਫਲ ਮਧੁਰ ਬਚਨ ਕਾ ਸੁਹਾਤ ਹੈ। ਜਿਵੇਂ ਇੱਕ ਫਲਾਂ ਵਾਲਾ ਦਰਖਤ ਹੈ, ਉੱਥੇ ਅਨੇਕਾਂ ਪੰਛੀ ਆ ਕੇ ਬੈਠਦੇ ਨੇ, ਫਿਰ ਉਸ ਦਰਖਤ ਦੇ ਮਿੱਠੇ ਮਿੱਠੇ ਫਲ ਖਾ ਕੇ ਸੋਹਣੇ ਸੋਹਣੇ ਬੋਲ ਬੋਲ ਕੇ ਬੜੇ ਪ੍ਰਸੰਨ ਹੁੰਦੇ ਨੇ, ਫਿਰ ਉਡਾਰੀ ਮਾਰ ਜਾਂਦੇ ਨੇ। ਕਹਿੰਦੇ ਤੈਸੇ ਤੈਸੇ ਤੇਵੇਂ ਕਿਵੇਂ, ਜਿਵੇਂ ਹੰਸ ਮਾਨ ਸਰੋਵਰ ਤੇ ਆ ਕੇ ਮੋਤੀ ਚੁੱਗ ਕੇ ਖਾ ਕੇ ਆਨੰਦ ਮਾਣਿਆ, ਜਿਵੇਂ ਇੱਕ ਜਗ੍ਹਾ ਤੇ ਬੈਠ ਕੇ ਸੱਜਣਾ ਮਿੱਤਰਾਂ ਨੇ ਅੰਨ ਜਲ ਛਕ ਕੇ ਰਸ ਲਿਆ, ਜਿਵੇਂ ਇੱਕ ਦਰਖਤ ਤੇ ਅਨੇਕਾਂ ਪੰਛੀ ਬੈਠ ਕੇ ਮਿੱਠੇ ਫਲ ਖਾ ਕੇ ਅੰਦਰ ਦਾ ਖਿੜਾ ਆਇਆ, ਤੈਸੇ ਤੇਵੇਂ ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸ਼ਾਲ। ਆਖੋ ਸਤਨਾਮ ਸ਼੍ਰੀ। ਹੁਣ ਇੱਥੇ ਖੁਰਾਕ ਕੀ ਹੈ? ਜਿੱਥੇ ਤੁਸੀਂ ਬੈਠ ਗਏ ਉਧਰ ਤੇ ਮੋਤੀ ਸੀ, ਦੂਜੇ ਪਾਸੇ ਭੋਜਨ ਸੀ, ਇੱਕ ਪਾਸੇ ਫਲ ਸੀ, ਇੱਧਰ ਖੁਰਾਕ ਕਿਹੜੀ ਹੈ? ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸਾਲ। ਧਰਮਸਾਲ ਗੁਰਦੁਆਰਾ। ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸਾਲ। ਸ਼ਬਦ, ਹਾਂਜੀ ਸ਼ਬਦ ਸਹਿਜ ਰਸ, ਸ਼ਬਦ ਸਹਿਜ ਰਸ ਅੰਮ੍ਰਿਤ ਆਗਾਤ ਹੈ।
ਕਹਿੰਦੇ ਤੇਵੇਂ ਗੁਰੂ ਦੇ ਗੁਰਸਿੱਖ ਸੰਗਤ ਵਿੱਚ ਬੈਠ ਕੇ ਗੁਰਦੁਆਰੇ ਵਿੱਚ ਬੈਠ ਕੇ ਗੁਰਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਬੈਠ ਕੇ ਸ਼ਬਦ ਦਾ ਰਸ ਮਾਣਦੇ ਨੇ। ਭਾਈ ਗੁਰਦਾਸ ਸਾਹਿਬ ਜੀ ਜਿੱਥੇ ਬੋਲ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਉੱਥੇ ਲੜੀਆ ਗਾਹ ਤੋਰਦਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਗੁਰੂ ਅਮਰਦਾਸ ਵਡਹੰਸ ਰਾਗ, ਉਹ ਗੁਰਸਿੱਖ ਧੰਨ ਹੈ, ਧੰਨ ਹੈ ਜਿਹੜਾ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਹੈ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਣੀ ਆਏ ਪਿਆ। ਧੰਨ ਧੰਨ ਸੋ, ਸੋ ਤੋਂ ਭਾਵ ਉਹ ਜਿਹੜੇ ਆ ਗਏ ਨੇ, ਜਿਹੜੇ ਬਾਰਗਾਹ ਵਿੱਚ ਜੁੜ ਗਏ ਨੇ, ਜਿਹੜੇ ਘਰਾਂ ਵਿੱਚ ਵੀ ਜਿਨ੍ਹਾਂ ਦੀ ਸੁਰਤ ਜੁੜੀ ਹੈ ਉਹ ਵੀ ਧੰਨਤਾ ਦੇ ਯੋਗ ਨੇ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਣੀ ਆਏ ਪਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਹਰਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ। ਵਾਹਿਗੁਰੂ ਜੀ, ਗੁਰੂ ਕਾ ਸਿੱਖ ਧੰਨ ਹੈ, ਧੰਨ ਹੈ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਨਾਮ ਸੁਣੀਐ ਮਨ ਆਨੰਦ ਪਿਆ। ਜਦੋਂ ਨਾਮ ਸੁਣਦਾ ਹੈ, ਜਦੋਂ ਬਾਣੀ ਸੁਣਦਾ ਹੈ, ਜਦੋਂ ਕਥਾ ਕੀਰਤਨ ਸੁਣਦਾ ਹੈ, ਅੰਦਰ ਖੇੜੇ ਵਿੱਚ ਆ ਜਾਂਦਾ ਹੈ, ਮਨ ਖਿੜਿਆ ਹਰਿਆ ਬਾਗ ਜਿਵੇਂ ਬਗਾਚੀਆਂ ਵਿੱਚ ਫੁੱਲ ਖਿੜਦੇ ਨੇ। ਗੁਰੂ ਕਾ ਸਿੱਖ ਜਦੋਂ ਬਾਣੀ ਸੁਣਦਾ ਹੈ ਉਹਦਾ ਅੰਦਰ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ ਹੈ, ਉਹ ਸਿੱਖ ਧੰਨ ਹੈ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਨਾਮ ਸੁਣਿਆ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰਨਾਮ ਲਿਆ। ਤਿਸ ਗੁਰ ਸਿੱਖ ਕੋ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ। ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਵਿਛੜ ਚੋਟਾਂ ਖਾਵੈ। ਧੰਨ ਧੰਨ ਭਾਗ ਤਨਾ ਭਗਤ ਜਣਾ ਜੋ ਹਰਨਾਮਾ ਹਰਮੁਖ ਕਹਿਤਿਆ। ਧੰਨ ਧੰਨ ਭਾਗ ਤਨਾ ਸੰਤ ਜਣਾ ਜੋ ਹਰ ਜਸ ਸਰਵਣੀ ਸੁਣਤਿਆ। ਧੰਨ ਧੰਨ ਭਾਗ ਤਿੰਨਾ ਸਾਧ ਜਣਾ ਹਰ ਕੀਰਤਨ ਗਾਏ ਗੁਣੀ ਜਣ ਬਣਤਿਆ। ਉਹ ਧੰਨ ਧੰਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ। ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਆਖੋ ਸਤਨਾਮ ਸ਼੍ਰੀ। ਸਭ ਤੋਂ ਸਾਰਿਆਂ ਤੋਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ, ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਕੇ ਸ਼ਬਦ ਦੀ ਪੜ੍ਹਾਈ ਕਰਦੇ ਆ। ਇਹ ਮੈਂ ਪ੍ਰਕਰਨ ਕਿਉਂ ਵਧਾ ਹੈ, ਇਹਦਾ ਕਾਰਨ ਹੈ, ਇਹਦਾ ਕਾਰਨ ਕੀ ਹੈ? ਜੋ ਸਾਡੀ ਪਿਛਲਾ ਹਫ਼ਤਾ ਲੰਘ ਚੁੱਕਾ ਹੈ, ਇਸ ਹਫ਼ਤੇ ਦੌਰਾਨ ਮਹਾਨ ਪਿਆਰੇ ਗੁਰਸਿੱਖ ਭਾਈ ਸਾਹਿਬ ਜੀ, ਭਾਈ ਮਣੀ ਸਿੰਘ ਜੀ, ਹਾਂਜੀ ਭਾਈ ਸਾਹਿਬ ਜੀ, ਭਾਈ ਮਣੀ ਸਿੰਘ ਜੀ ਪੂਰਨ ਗੁਰਸਿੱਖ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਤੋਂ ਦਮਦਮਾ ਸਾਹਿਬ ਜੀ ਦੀ ਧਰਤੀ ਤੋਂ, ਜਦੋਂ ਸਾਹਿਬ ਕਲਗੀਆਂ ਵਾਲਾ ਪਾਤਸ਼ਾਹ ਨਦੇੜ ਦੀ ਧਰਤੀ ਨੂੰ ਰਵਾਨਾ ਹੋਣ ਲੱਗੇ ਨੇ, ਤੇ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਨੇ ਸਿੱਖੀ ਮੰਗੀ ਹੈ। ਇਹ ਪ੍ਰਕਰਨ ਮੈਂ ਤਾਂ ਤੁਹਾਡੇ ਨਾਲ ਆਰੰਭ ਕਰ ਲਿਆ ਹੈ, ਸ਼ਹੀਦੀ ਦਿਹਾੜਾ ਲੰਘ ਚੁੱਕਾ ਹੈ, ਕਿਉਂਕਿ ਖੁੱਲੀਆਂ ਵਿਚਾਰਾਂ ਚੱਲਦੀਆਂ ਨੇ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਆਪਾਂ ਜੀਵਨ ਵਿਚਾਰਦੇ ਹਾਂ, ਨਗਰ ਅਲੀਪੁਰ, ਜ਼ਿਲ੍ਹਾ ਮੁਜ਼ੱਫਰਗੜ੍ਹ, ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮਾਈ ਦਾਸ, ਇਹਨਾਂ ਦਾ ਥੋੜਾ ਜਿਹਾ ਪਿਛੋਕੜ ਸ਼ੁਰੂ ਕਰਾਂ। ਇਹਨਾਂ ਦੇ ਵਡੇਰੇ ਹੋਏ ਨੇ ਜੀ ਭਾਈ ਜੱਲਾ ਜੀ, ਚੇਤਾ ਰੱਖੀ ਜਾਇਓ ਜੀ, ਭਾਈ ਜੱਲਾ ਜੀ ਤੇ ਭਾਈ ਜੱਲਾ ਜੀ ਦੇ ਸਪੁੱਤਰ ਨੇ ਭਾਈ ਚਾਲ ਜੀ, ਚੇਤਾ ਰੱਖਿਓ ਪਿਛੋਕੜ ਭਾਈ ਮਣੀ ਸਿੰਘ ਜੀ ਦਾ। ਭਾਈ ਜੱਲਾ ਜੀ ਤੋਂ ਭਾਈ ਚਾਹਲ ਜੀ, ਭਾਈ ਚਾਲ ਜੀ ਤੋਂ ਭਾਈ ਮੂਲਾ ਜੀ, ਭਾਈ ਚਾਲ ਜੀ ਤੋਂ ਭਾਈ ਰਾਓ ਜੀ, ਤੇ ਭਾਈ ਰਾਓ ਜੀ ਤੋਂ ਭਾਈ ਮੂਲਾ ਜੀ, ਤੇ ਭਾਈ ਮੂਲਾ ਜੀ ਤੋਂ ਭਾਈ ਬੱਲੂ ਜੀ, ਤੇ ਭਾਈ ਬੱਲੂ ਜੀ ਤੋਂ ਭਾਈ ਮਾਈ ਦਾਸ ਜੀ, ਤੇ ਭਾਈ ਮਾਈ ਦਾਸ ਜੀ ਤੋਂ ਭਾਈ
ਮਣੀ ਸਿੰਘ ਜੀ ਇੱਕ ਵਾਰ ਫਿਰ ਦੁਰਾ ਦਿਆਂ ਵੀ ਸਾਡੀ ਸੁਰਤ ਵਿੱਚ ਗੁਰੂ ਕੇ ਸਿੱਖਾਂ ਦਾ ਪਿਛੋਕੜ ਯਾਦ ਰਵੇ। ਭਾਈ ਜੱਲਾ ਜੀ, ਹਾਂਜੀ, ਭਾਈ ਚਾਲ ਜੀ, ਹਾਂਜੀ, ਭਾਈ ਰਾਓ ਜੀ, ਭਾਈ ਮੂਲਾ ਜੀ ਤੇ ਭਾਈ ਬੱਲੂ ਜੀ ਤੇ ਭਾਈ ਮਾਈ ਦਾਸ ਜੀ ਤੇ ਭਾਈ ਮਣੀ ਸਿੰਘ ਜੀ ਦਾ ਜਨਮ ਹੋਇਆ। ਗੁਰੂ ਸਵਾਰੀ ਸੰਗਤ ਜੀ, ਜਿਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਵਰਤਨੀ ਹੈ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ, ਪੰਚਮ ਗੁਰਦੇਵ ਮਹਾਰਾਜ ਜੀ ਦੀ ਸ਼ਹੀਦੀ ਹੋ ਗਈ ਲਾਹੌਰ ਵਿਖੇ, ਤਾਂ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਹਰ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਅਡੋਲਾ ਦੀਨ ਦੁਨੀਆ ਦੇ ਪਾਤਸ਼ਾਹ ਤਖ਼ਤਾਂ ਤੇ ਸੁਭਾਏ ਮਾਣ ਹੋਏ ਨੇ। ਤੇ ਉਸ ਵੇਲੇ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਵੱਡੀ ਡੀਲ ਡੌਲ ਵਾਲਿਆਂ ਨੇ ਮੁਬਾਰਕ ਰਸਨਾ ਤੋਂ ਇੱਕ ਹੁਕਮਨਾਮਾ ਬਖਸ਼ਿਆ ਵੀ ਹੁਣ ਜਿਹੜੇ ਗੁਰੂ ਕੇ ਸਿੱਖ ਨੇ ਉਹ ਘੋੜੇ ਲੈ ਕਰਕੇ ਆਉਣ, ਸ਼ਸਤਰ ਲੈ ਕਰਕੇ ਆਉਣ, ਫੌਜ ਤਿਆਰ ਕਰਕੇ ਆਉਣ, ਤਾਂ ਅਸੀਂ ਉਹਨਾਂ ਨੂੰ ਸੇਵਾ ਵਿੱਚ ਰੱਖਾਂਗੇ। ਉਸ ਪਹਿਲੇ ਜਥੇ ਦੇ ਵਿੱਚ, ਪਹਿਲੇ ਜਥੇ ਵਿੱਚ ਅਲੀਪੁਰ ਤੋਂ ਚੱਲ ਕੇ ਭਾਈ ਸਾਹਿਬ ਜੀ, ਭਾਈ ਬੱਲੂ ਜੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਟਹਿਲ ਵਿੱਚ ਆਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਖਸ਼ਿਸ਼ਾਂ ਵਰਤਦੀਆਂ ਨੇ ਤੇ ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਭਾਈ ਮਣੀ ਰਾਮ ਜੀ ਦਾ ਆਗਮਨ ਹੋ ਗਿਆ ਹੈ, ਭਾਈ ਮਾਈ ਦਾਸ ਜੀ ਸਤਿਗੁਰੂ ਮਹਾਰਾਜ ਸੱਤਵੇਂ ਪਾਤਸ਼ਾਹ ਸਿੰਘਾਸਨ ਤੇ ਸੁਭਾਇਮਾਨ ਹੋ ਗਏ ਨੇ, ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸੁਭਾਇਮਾਨ ਨੇ, ਤਾਂ ਗੁਰੂ ਸਵਾਰੀ ਸੰਗਤ ਜੀ ਉਸ ਵੇਲੇ ਭਾਈ ਮਾਈ ਦਾਸ ਜੀ ਆਪਣੇ ਸਪੁੱਤਰ ਭਾਈ ਮਣੀ ਰਾਮ ਜੀ ਨੂੰ ਲੈ ਕਰਕੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਆਏ ਨੇ। ਗੁਰੂ ਸਵਾਰੀ ਸੰਗਤ ਜੀ ਇਹ ਕਿੰਨੇ ਭਰਾਤਾ ਨੇ, ਥੋੜਾ ਜਿਹਾ ਇਹ ਵੀ ਵੇਖ ਲਈਏ। ਸਾਰਿਆਂ ਤੋਂ ਵੱਡੇ ਨੇ ਭਾਈ ਜੇਠਾ ਜੀ, ਦੂਜੇ ਨੰਬਰ ਦੇ ਨੇ ਜੀ ਭਾਈ ਦਿਆਲ ਦਾਸ ਜੀ, ਜਿਹੜੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਚਾਂਦਨੀ ਚੌਂਕ ਵਿਖੇ ਉਬਲਦੀ ਦੇਗ ਵਿੱਚ ਸ਼ਹੀਦ ਹੋਏ ਨੇ। ਪਹਿਲੇ ਨੇ ਭਾਈ ਜੇਠਾ ਜੀ, ਦੂਜੇ ਨੇ ਭਾਈ ਦਿਆਲ ਦਾਸ ਜੀ, ਤੀਜੇ ਨੇ ਭਾਈ ਮਣੀ ਰਾਮ ਜੀ ਤੇ ਚੌਥੇ ਨੇ ਭਾਈ ਲਾਲ ਸਿੰਘ ਜੀ। ਉਹ ਲਾਲ ਸਿੰਘ ਕਿਹੜੇ ਨੇ?

ਨੇ ਮੇਰੇ ਸਾਹਿਬ ਜੀ ਨੂੰ ਸੀਸ ਬਖਸ਼ਿਸ਼ ਕੀਤੇ ਨੇ, ਖਾਲਸਾ ਪੰਥ ਸਾਜਿਆ ਗਿਆ ਹੈ, ਮੇਰੇ ਗੁਰਦੇਵ ਮਹਾਰਾਜ ਨੇ। ਗੁਰੂ ਸਵਾਰੀ ਸੰਗਤ ਜੀ ਫਿਰ ਪੰਜਾਂ ਦੇ ਅੱਗੇ ਗੋਡੇ ਟੇਕਦੇ ਨੇ। ਕਮਾਲ ਦੀ ਗੱਲ ਜੇ, ਜਿਨ੍ਹਾਂ ਪੰਜਾਂ ਸਿੰਘਾਂ ਨੂੰ ਮਹਾਰਾਜ ਨੇ ਆਪ ਸਾਜਿਆ, ਪਿਆਰੇ ਬਣਾ ਦਿੱਤਾ, ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਬਾਜਾਂ ਵਾਲੇ ਪਿਤਾ ਨੇ ਉਹਨਾਂ ਪੰਜਾਂ ਦੇ ਅੱਗੇ ਗੋਡੇ ਟੇਕੇ ਨੇ। ਉਹਨਾਂ ਪੰਜਾਂ ਦੇ ਅੱਗੇ ਗੋਡੇ ਟੇਕ ਕੇ ਹੱਥ ਜੋੜ ਕੇ ਬੇਨਤੀ ਕੀਤੀ, ਇਹ ਦਾਤ ਮੈਨੂੰ ਵੀ ਬਖਸ਼ ਦਿਓ। ਤਾਂ ਜਿਸ ਵੇਲੇ ਉਹ ਦਾਤ ਪ੍ਰਾਪਤ ਹੋਈ ਹੈ, ਗੁਰੂ ਖਾਲਸਾ ਜੀ ਇੱਕ ਗੱਲ ਚੇਤਾ ਰੱਖੋ, ਜਦੋਂ ਖੰਡੇ ਬਾਟੇ ਦੀ ਪੌਲ ਛਕਦੇ ਹੋ ਨਾ, ਉਦੋਂ 15 ਦੀ ਬਜਾਏ 16 ਵਾਰ ਫਤਿਹ ਬੁਲਾਈ ਜਾਂਦੀ ਹੈ। 15 ਵਾਰ ਬੁਲਾਈ ਕਿਵੇਂ ਜਾਂਦੀ? ਤੁਹਾਨੂੰ ਪਤਾ ਹੈ, ਪੰਜ ਮੁੱਖ, ਪੰਜ ਕੇਸਾਂ ਵਿੱਚ, ਪੰਜ ਨੇਤਰਾਂ ਵਿੱਚ 15 ਵਾਰ। ਜਦੋਂ 15 ਵਾਰ ਫਤਿਹ ਬੁਲਾਈ ਜਾਂਦੀ ਹੈ ਨਾ, ਤਾਂ ਫਿਰ ਉਹ ਪੰਜ ਪਿਆਰੇ ਸਿੰਘ ਕਹਿੰਦੇ ਕਰ ਹੁਣ ਉਹਨਾਂ ਵੱਲੇ ਮੂੰਹ, ਜਿਹੜੇ ਸਾਰੇ ਸਿੰਘ ਸੱਜੇ ਹੋਏ ਨੇ ਤੇ ਉਹਨਾਂ ਵੱਲੇ ਮੁੱਖ ਕਰਕੇ ਆਖ ਗੱਜ ਕੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੋਲ ਤਾਂ ਇਹ ਕਹੇ ਨੇ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਤੁਹਾਡੇ ਵੱਲੇ ਮੁੱਖ ਕਰਕੇ, ਤੁਹਾਡੇ ਵੱਲੇ ਮੁੱਖ ਕਰਕੇ ਦਾਤ ਲੈ ਕੇ ਤੇ ਫਿਰ ਆਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਤਾਂ ਕਹਿ ਦਿੱਤਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਸ ਵੇਲੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਪੰਜਾਂ ਪਿਆਰ ਨੇ ਅੰਮ੍ਰਿਤ ਤਿਆਰ ਕੀਤਾ ਹੈ, ਵਾਜਾ ਦਿੱਤਾ ਹੈ, ਉਸ ਆਵਾਜ਼ ਦੇ ਵਿੱਚ ਭਾਈ ਮਣੀ ਰਾਮ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਤੇ ਇਹਦੇ 7 ਪੁੱਤਰਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ। ਭਾਈ ਉਦੈ ਸਿੰਘ ਜੀ, ਭਾਈ ਚਿੱਤਰ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਇਤ ਆਦਿ ਗੁਰਮੁਖੋ। ਮੇਰੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਜਿੱਥੇ ਭਾਈ ਮਣੀ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਬਣ ਗਏ ਨੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮਣੀ ਸਿੰਘ ਜੀ ਤੇ ਉੱਥੇ ਭਾਈ ਮਣੀ ਸਿੰਘ ਜੀ ਦੇ 7 ਪੁੱਤਰਾਂ ਨੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਹੈ। ਸਮਾਂ ਆਪਣੀ ਚਾਲ ਚੱਲਿਆ ਹੈ। ਜਿਸ ਵੇਲੇ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜੰਗ ਯੁੱਧ ਆਰੰਭ ਹੋ ਗਏ ਨੇ, ਤੇ ਜਿਹੜਾ ਲੋਹਗੜ੍ਹ ਦਾ ਕਿਲਾ ਹੈ ਨਾ, ਉਸ ਲੋਹਗੜ੍ਹ ਦੇ ਕਿਲੇ ਵਿੱਚ ਭਾਈ ਮਣੀ ਸਿੰਘ ਜੀ ਦੇ ਸਪੁੱਤਰ ਭਾਈ ਅਜਬ ਸਿੰਘ ਜੀ ਤੇ ਭਾਈ ਅਜੈਬ ਸਿੰਘ ਜੀ ਦੀ ਸੇਵਾ ਲੱਗੀ ਹੋਈ ਸੀ। ਭਾਈ ਉਦੈ ਸਿੰਘ ਜੀ ਤੇ ਭਾਈ ਚਿੱਤਰ ਸਿੰਘ ਤੇ ਭਾਈ ਬਚਿੱਤਰ ਸਿੰਘ, ਇਹ ਤਿੰਨੇ ਗੁਰੂ ਕੇ ਲਾਲ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਰਹਿੰਦੇ ਸੀ। ਇਹ ਉਦੋਂ ਤਾਂ ਬਾਤ ਚੱਲੀ ਸੀ ਨਾ, ਜਿਸ ਵੇਲੇ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਸੀ ਭਾਈ ਬਚਿੱਤਰ ਸਿੰਘ ਜੀ ਇਸ ਹਾਥੀ ਦਾ ਮੁਕਾਬਲਾ ਕਰੋ। ਹਾਥੀ ਦਾ ਮੁਕਾਬਲਾ ਹੋ ਗਿਆ, ਮੈਂ ਥੋੜੀ ਥੋੜੀ ਬਾਤ ਪਾਉਣੀ ਹੈ, ਖਲਾਰਾ ਨਹੀਂ ਪਾਉਣਾ, ਕਿਉਂਕਿ ਜੇ ਇਤਿਹਾਸ ਲੰਮੇਰਾ ਕਰਨਾ ਚਾਹੀਏ ਤਾਂ ਇੱਕ ਬਾਤ ਵਿੱਚ ਸਮਾਂ ਲੰਘ ਜਾਣਾ ਹੈ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਮੁਕਾਬਲਾ ਹੋ ਗਿਆ, ਸਤਿਗੁਰੂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਉਸ ਵੇਲੇ ਮੁਬਾਰਕ ਰਸਨਾ ਤੋਂ ਬਚਨ ਕੀਤਾ, ਕੋਈ ਐਸਾ ਸਿੰਘ ਹੈ ਜਿਹੜਾ ਇਸ ਕੇਸਰੀ ਚੰਦ ਦਾ ਸਿਰ ਕਲਮ ਕਰਕੇ ਸਾਡੀ ਹਜ਼ੂਰੀ ਅੰਦਰ ਲੈ ਆਵੇ। ਤੇ ਸਤਿਕਾਰਯੋਗ ਭਾਈ ਮਣੀ ਸਿੰਘ ਜੀ ਦੇ ਸਪੁੱਤਰ ਭਾਈ ਉਦੈ ਸਿੰਘ ਜੀ ਨੇ ਸਤਿਗੁਰੂ ਮਹਾਰਾਜ ਨੂੰ ਗੁਰੂ ਫਤਿਹ ਬੁਲਾਈ। ਉਸ ਵੇਲੇ ਘੋੜੀ ਨੂੰ ਅੱਡੀ ਲਾ ਕੇ, ਘੋੜੇ ਨੂੰ ਅੱਡੀ ਲਾ ਕੇ ਹਲਗਾਮਾ ਖਿੱਚਦਾ ਹੋਇਆ ਮੈਦਾਨੇ ਜੰਗ ਦੇ ਵਿੱਚ ਗੁਰਮੁਖੋ ਜਾ ਕੇ ਕੇਸਰੀ ਚੰਦ ਦਾ ਸਿਰ ਜਿਹਦੇ ਕੰਨਾਂ ਵਿੱਚ ਵਾਲੇ ਛਲਕਦੇ ਸਨ ਕੱਟ ਕਰਕੇ, ਕਲਮ ਕਰਕੇ ਤੇ ਸਾਹਿਬਾਂ ਦੀ ਹਜ਼ੂਰੀ ਅੰਦਰ ਲਿਆ ਰੱਖਿਆ। ਸਮਾਂ ਆਪਣੀ ਚਾਲ ਚੱਲਿਆ ਹੈ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਆਨੰਦਪੁਰ ਸਾਹਿਬ ਜੀ ਛੱਡਣ ਦੇ ਤਿਆਰੇ ਹੋ ਗਏ ਨੇ, ਝੂਠੀਆਂ ਕਸਮਾਂ ਖਾਧੀਆਂ ਨੇ। ਕਈ ਵਾਰ ਬਾਤ ਇਉਂ ਪੈ ਜਾਂਦੀ ਹੈ, ਅਗਰ ਗੁਰੂ ਸਵਾਰੀ ਸੰਗਤ ਜੀ ਉਹਨਾਂ ਨੇ ਕਸਮਾਂ ਖਾਧੀਆਂ ਸੀ ਤਾਂ ਸਤਿਗੁਰੂ ਮਹਾਰਾਜ ਨੂੰ ਪਤਾ ਸੀ ਵੀ ਇਹ ਕਿਲਾ ਨਾ ਛੱਡਦੇ। ਕਈ ਪ੍ਰਚਾਰਕ ਸਾਡੇ ਉਹ ਬਾਤ ਕਰ ਜਾਂਦੇ ਨੇ, ਗੁਰੂ ਸਵਾਰੀ ਸੰਗਤ ਜੀ ਇਹ ਉਹ ਗੱਲ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਲਿਖੀ ਹੈ, ਤੂੰ ਇਮਾਨ ਤੋਂ ਕੱਚਾ ਹੈ, ਤੇਰੀਆਂ ਕਸਮਾਂ ਝੂਠੀਆਂ ਨੇ, ਸਾਡਾ ਇਮਾਨ ਉਸ ਨਿਰੰਕਾਰ ਤੇ ਹੈ, ਅਸੀਂ ਤਾਂ ਕਿਲਾ ਛੱਡਿਆ ਹੈ। ਜਦੋਂ ਕਿਲਾ ਛੱਡਿਆ ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਮਹਾਰਾਜ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਹੋ ਗਿਆ। ਥੋੜਾ ਜਿਹਾ ਇੱਥੇ ਖਿਆਲ ਰੱਖਿਓ, ਭਾਈ ਮਣੀ ਸਿੰਘ ਜੀ ਦੀ ਕਿੰਨੀ ਕੁ ਵੱਡੀ ਸ਼ਹਾਦਤ ਵਿੱਚ ਜਾ ਕੇ ਪਹੁੰਚਣਾ ਹੈ। ਇੱਕ ਗੱਲ ਸੁਰਤ ਵਿੱਚ ਹੋਰ ਚੇਤਾ ਰੱਖੋ, ਜਿਸ ਵੇਲੇ ਭਾਈ ਮਣੀ ਸਿੰਘ ਜੀ ਦੇ ਭਰਾ ਸ਼ਹੀਦ ਹੁੰਦੇ ਹੋਣਗੇ ਜਾਂ ਜਿਸ ਵੇਲੇ ਪੁੱਤਰ ਸ਼ਹੀਦ ਹੁੰਦੇ ਹੋਣਗੇ,
ਤੇ ਭਾਈ ਮਣੀ ਸਿੰਘ ਨੂੰ ਕਿਤੇ ਦੁੱਖ ਨਾ ਆਇਆ ਹੋਵੇਗਾ। ਗੁਰੂ ਤੇ ਕਿੰਨਾ ਕੁ ਵਿਸ਼ਵਾਸ ਜੇ ਸਾਡੇ ਪਰਿਵਾਰ ਦਾ ਇੱਕ ਦਿਨ ਮੈਂਬਰ ਘਰ ਨਾ ਆਵੇ ਯਾਰੋ ਤਾਂ ਸਾਨੂੰ ਰਾਤ ਨੂੰ ਰੋਟੀ ਨੀ ਚੰਗੀ ਲੱਗਦੀ। ਕਿੰਨਾ ਕੁ ਗੁਰੂ ਨੂੰ ਸਮਰਪਿਤ ਹੈ, ਬਿਲਕੁਲ ਬੋਲ ਢੁੱਕਦੇ ਨੇ, ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਏ ਮੰਨਿਏ ਪਾਈਏ। ਜਿਨ੍ਹਾਂ ਨੇ ਮੰਨਿਆ ਉਹਨਾਂ ਨੂੰ ਮਿਲ ਗਿਆ। ਜਿਸ ਵੇਲੇ ਸਰਸਾ ਤੇ ਪਹੁੰਚ ਗਏ ਨੇ, ਜਿਸ ਦਮ ਸਤਿਗੁਰੂ ਮਹਾਰਾਜ ਉੱਥੇ ਪਹੁੰਚ ਗਏ ਨੇ, ਤੂਫਾ ਜਦ ਦਰਿਆ ਕੋ ਅਬ ਪਾਰ ਕਰੇਂਗੇ, ਠੋਕਰ ਸੇ ਹਰ ਇੱਕ ਮੌਜ ਕੋ ਹਮ ਵਾਰ ਕਰੇਂਗੇ, ਬਦ ਆਹਿਦ ਸਿੱਤ ਮਗਾਰੋ ਸੇ ਪੈਕਾਰ ਕਰੇਂਗੇ, ਹਮ ਦੋਨੋ ਹੀ 10 ਲੱਖ ਕੋਫੀ ਨਾਰ ਕਰੇਂਗੇ। ਦਾਦੀ ਕਿਧਰ, ਮਾਏ ਕਿਧਰ, ਭਾਈ ਕਹਾਂ ਹੈ, ਆਖੋ ਸੇ ਕਈ ਪਿਆਰੇ ਖਾਲਸੇ ਨੀਹਾਂ ਹੈ। ਛੋਟੀ ਜੀ ਨਦੀ ਜੇ ਗੁਰਮੁਖੋ ਇਹਨੇ ਬਹੁਤਾ ਜ਼ਿਆਦਾ ਮਹਾਰਾਜ ਤੋਂ ਸਹਾ ਮੰਗਿਆ। ਚੇਤਾ ਰੱਖਿਆ ਕਰੋ, 5 ਨਦੀਆਂ ਨਾਲ ਮਹਾਰਾਜ ਦਾ ਗਹਿਰਾ ਸੰਬੰਧ ਬਣਿਆ ਹੈ। ਕਿਧਰੇ ਗੰਗਾ ਵਿੱਚ ਕੜਾ ਸੁੱਟਦੇ ਨੇ ਤੇ ਸਤਲੁਜ ਵਿੱਚ ਆ ਕੇ ਕੱਢ ਲੈਂਦੇ ਨੇ, ਉੱਥੇ ਸੋਨੇ ਦਾ ਸੁੱਟਦੇ ਨੇ, ਇੱਥੇ ਸਰਬਲੋ ਦਾ ਸਾਨੂੰ ਬਖਸ਼ਿਸ਼ ਕਰ ਦਿੰਦੇ ਨੇ। ਦੋ ਹੋ ਗਈਆਂ ਨੇ। ਕਿਧਰੇ ਜਮਨਾ ਦੇ ਕਿਨਾਰੇ ਖੇਡਾਂ ਖੇਡਦੇ ਨੇ। ਆ ਚੌਥੀ ਜਿਹੜੀ ਨੀਕਾ ਜਿਹਾ ਨਾਲਾ ਹੈ, ਇਹਦੇ ਨਾਲ ਤੇ ਬਾਹਲਾ ਹੀ ਸੰਬੰਧ ਹੈ ਨਾ। ਕਿਧਰੇ ਗੋਦਾਵਰੀ ਤੇ ਜਾ ਕੇ ਚੋਜੀ ਪ੍ਰੀਤਮ ਚੋਜ ਵਰਤਾਉਂਦੇ ਨੇ। ਤਾਂ ਗੁਰੂ ਸਵਾਰੀ ਸੰਗਤ ਜੀ ਜਿਸ ਵੇਲੇ ਸਰਸਾ ਪਾਰ ਹੋ ਰਹੇ ਨੇ, ਬਾਬਾ ਅਜੀਤ ਸਿੰਘ ਜੀ ਜੰਗ ਯੁੱਧ ਕਰਦੇ ਨੇ, ਗੁਰੂ ਦਾ ਹੁਕਮ ਆ ਜਾਂਦਾ ਭਾਈ ਉਦੈ ਸਿੰਘ ਨੂੰ, ਭਾਈ ਮਣੀ ਸਿੰਘ ਜੀ ਦੇ ਸਪੁੱਤਰ ਨੂੰ, ਉਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸਰਸਾ ਪਾਰ ਕਰਵਾਉਂਦੇ ਨੇ ਤੇ ਭਾਈ ਉਦੈ ਸਿੰਘ ਜੀ ਲੋਹੇ ਨਾਲ ਲੋਹਾ ਲੈਂਦੇ ਸ਼ਹੀਦ ਹੋ ਜਾਂਦੇ ਨੇ। ਗੁਰੂ ਸਵਾਰੀ ਸੰਗਤ ਜੀ ਸਰਸਾ ਪਾਰ ਹੋ ਗਈ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਚਮਕੌਰ ਬੁੱਧੀ ਚੰਦ ਦੀ ਹਵੇਲੀ ਵਿੱਚ ਪਹੁੰਚ ਗਏ ਨੇ, ਜਿੱਥੇ ਸ਼ਹਾਦਤਾਂ ਦਾ ਜਾਮ ਪੀਤਾ ਹੈ, 10 ਲੱਖ ਨਾਲ ਮੁਕਾਬਲਾ ਕੀਤਾ ਹੈ। ਉਧਰ ਦੂਸਰੇ ਪਾਸੇ ਮਾਤਾ ਗੁਜਰ ਕੌਰ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਖੋ ਸਤਨਾਮ ਸ਼੍ਰੀ, ਬੋਲਿਆ ਕਰੋ ਸਤਨਾਮ ਸ਼੍ਰੀ ਮਾਤਾ ਗੁਜਰ ਕੌਰ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਕੁੰਮੇ ਮਾਸ਼ਕੀ ਦੇ ਇੱਕ ਪਾਸੇ, ਉਸ ਵੇਲੇ ਗੰਗੂ ਦੇ ਨਾਲ ਮਿਲ ਜਾਂਦੇ, ਖੇੜੀ ਚਲੇ ਜਾਂਦੇ ਨੇ। ਮੈਂ ਭਾਈ ਮਣੀ ਸਿੰਘ ਵੱਲੇ ਫੋਕਸ ਲੈ ਆਵਾਂ ਤੇ ਭਾਈ ਮਣੀ ਸਿੰਘ ਜੀ, ਮਾਤਾ ਜੀ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਨੂੰ ਨਾਲ ਲੈ ਕੇ ਦਿੱਲੀ ਪਹੁੰਚ ਜਾਂਦੇ ਨੇ। ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਮਹਾਰਾਜ ਚਮਕੌਰ ਦਾ ਜੰਗ ਸਮਾਪਤ ਹੋ ਜਾਂਦਾ ਹੈ। ਸਿੰਘ ਉਸ ਵੇਲੇ ਬਚਨ ਕਰਦੇ ਨੇ, ਸਾਹਿਬ ਤਾੜੀ ਮਾਰ ਕੇ ਨਿਕਲ ਜਾਂਦੇ ਨੇ। ਜਿਸ ਵੇਲੇ ਸਭ ਕੁਝ ਹੋ ਜਾਂਦਾ, ਮੁਕਤਸਰ ਦੀ ਜੰਗ ਹੋ ਜਾਂਦੀ ਹੈ, ਦਮਦਮਾ ਸਾਹਿਬ ਜੀ ਦੀ ਧਰਤੀ ਤੇ ਆ ਜਾਂਦੇ ਨੇ, ਫਿਰ ਭਾਈ ਮਣੀ ਸਿੰਘ ਜੀ ਤਾਂ ਸਾਡੀਆਂ ਮਤਾਵਾਂ ਦਮਦਮਾ ਸਾਹਿਬ ਪਹੁੰਚ ਜਾਂਦੀਆਂ ਨੇ, ਜਿੱਥੇ ਤੁਹਾਡੇ ਵੱਲੇ ਇਸ਼ਾਰਾ ਕੀਤਾ ਸੀ ਨਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰੇ, ਤੁਹਾਡੇ ਵੱਲੇ ਇਸ਼ਾਰਾ ਸੀ। ਇੱਥੇ ਫਿਰ ਕੀ ਕੌਤਕ ਵਰਤਦਾ ਹੈ, ਮੇਰੇ ਸੱਚੇ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ, ਗੁਰੂ ਕੀ ਅੰਮ੍ਰਿਤ ਬਾਣੀ ਦਾ ਸਤਿਗੁਰੂ ਮਹਾਰਾਜ ਨੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸੰਪੂਰਨ ਕਰਨੀ ਹੈ। ਪਹਿਲਾਂ ਮੇਰੇ ਗੁਰਦੇਵ ਮਹਾਰਾਜ ਨੇ 5 ਸਿੰਘ ਜਿਹੜੇ ਨੇ ਉਹ ਧੀਰਮਲ ਵਿਖੇ ਭੇਜੇ ਨੇ, ਕਰਤਾਰਪੁਰ ਸਾਹਿਬ ਵਿਖੇ, ਜਿਹੜੀ ਅੰਮ੍ਰਿਤ ਬਾਣੀ ਭਾਈ ਗੁਰਦਾਸ ਸਾਹਿਬ ਜੀ ਨੇ ਪਾਵਨ ਸਰੂਪ ਕਲਮਬੰਧ ਕੀਤਾ ਸੀ ਕਰਤਾਰਪੁਰ ਸਾਹਿਬ ਵਿਖੇ। ਅੱਜ ਵੀ ਦਰਸ਼ਨ ਦੇ ਦੌਰੇ ਹੁੰਦੇ ਨੇ ਤੇ ਉਸ ਵੇਲੇ ਧੀਰਮਲ ਨੇ ਇਹ ਗੱਲ ਕਹਿ ਦਿੱਤੀ ਵੀ ਜੇ ਗੁਰੂ ਅੰਤਰਜਾਮੀ ਹੈ, ਜੇ ਗੁਰੂ ਅੰਤਰਜਾਮੀ ਹੈ ਤੇ ਫਿਰ ਕੰਠ ਤੋਂ ਕਿਉਂ ਨੀ ਉਚਾਰ ਲੈਂਦੇ। ਉਸ ਵੇਲੇ ਗੁਰੂ ਸਵਾਰੀ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਸ਼ਾਹੀ ਤੇ ਕਲਮ ਦਾ ਪ੍ਰਬੰਧ ਕਰਨ ਵਾਸਤੇ ਹੁਕਮ ਕੀਤਾ ਤੇ ਸਤਿਕਾਰਯੋਗ ਭਾਈ ਮਣੀ ਸਿੰਘ ਜੀ ਨੂੰ ਲਖਾਰੀ ਲਾਇਆ। ਆਖੋ ਸਤਨਾਮ ਸ਼੍ਰੀ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਤਨ ਮਾਸੋ, ਧਨ ਲਿਖਾਰੀ ਨਾਨਕਾ ਜਿਣ ਨਾਮ ਲਿਖਾਇਆ। ਸੱਚ ਇੱਕ ਗੱਲ ਚੇਤਾ ਰੱਖੋ, ਜਿਸ ਵੇਲੇ ਕਲਮਾਂ ਘੜੀਆਂ ਜਾ ਰਹੀਆਂ ਸੀ ਨਾ ਜੀ, ਕਲਮਾਂ ਕਾਹਦੀਆਂ ਘੜਦੇ ਜੇ, ਕਾਨਿਆਂ ਦੀਆਂ, ਕਾਨਿਆਂ ਦੀਆਂ ਕਲਮਾਂ ਘੜੀਆਂ ਜਾਂਦੀਆਂ ਸੀ ਤੇ ਜਿਸ ਵੇਲੇ ਕਾਨਿਆਂ ਦੀ ਕਲਮ ਬਾਬਾ ਦੀਪ ਸਿੰਘ ਜੀ ਘੜਦੇ ਸਨ ਤੇ ਸ਼ਾਹੀ ਲਾ ਕੇ ਭਾਈ ਮਣੀ ਸਿੰਘ ਜੀ ਗੁਰੂ ਕੀ ਅੰਮ੍ਰਿਤ ਬਾਣੀ ਲਿਖਦੇ ਸੀ ਤੇ ਤੁਹਾਨੂੰ ਪਤਾ ਹੈ ਜਦੋਂ ਕਾਗਜ਼ ਤੇ ਕਲਮ ਨਾਲ ਲਿਖਿਆ ਜਾਵੇਗਾ ਤੇ ਉਹਦੀ ਜਿਹੜੀ ਅਗਲੀ ਨਿਬ ਹੈ ਉਹ ਸੁਭਾਵਕ ਹੈ ਕੁੰਡੀ ਹੋ ਜਾਵੇਗੀ ਤੇ ਉਸ ਵੇਲੇ ਹੋਰ ਕਲਮ ਘੜੀ ਜਾਂਦੀ ਸੀ, ਕਲਮਾਂ ਦੇ ਢੇਰ ਲੱਗੇ, ਕਾਨਿਆਂ ਦੇ ਢੇਰ ਲੱਗੇ ਹੋਏ ਸੀ
ਕਿਸੇ ਬੰਦੇ ਨੇ, ਉਹਦਾ ਨਾਮ ਮੈਨੂੰ ਥੋੜਾ ਜਿਹਾ ਵਿਸਰ ਗਿਆ, ਗੁਰਸਿੱਖ ਨੇ, ਉਹਨੇ ਕਿਹਾ ਬਾਬਾ ਦੀਪ ਸਿੰਘ ਜੀ ਇੰਨੀਆਂ ਕਲਮਾਂ ਘੜਨ ਦੀ ਲੋੜ ਨਹੀਂ ਹੈ, ਜਿਵੇਂ ਅੱਜ ਵੀ ਤਰਕਸ਼ੀਲ ਜ਼ਮਾਨਾ ਚੱਲਦਾ ਹੈ, ਇੰਨੀਆਂ ਕਲਮਾਂ ਘੜਨ ਦੀ ਲੋੜ ਨਹੀਂ ਹੈ। ਕਿਉਂ? ਜਿਹੜੀ ਕਲਮ ਦਾ ਅਗਲਾ ਨਿੱਬ ਵਾਲਾ ਪਾਸਾ ਥੋੜਾ ਜਿਹਾ ਮੁੜ ਜਾਂਦਾ ਜੇ, ਉਹਦੇ ਤੇ ਦੁਬਾਰਾ ਬਲੇਡ ਚਲਾ ਦਿਆ ਕਰੋ। ਤਾਂ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਉਹ ਸੱਜਣਾ, ਜਿਸ ਕਲਮ ਦੇ ਨਾਲ ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਲਿਖੀ ਗਈ ਹੈ, ਉਹਦੇ ਤੇ ਦੁਬਾਰਾ ਬਲੇਟ ਨਹੀਂ ਚੱਲ ਸਕਦਾ। ਆਖੋ ਸਤਨਾਮ ਸ਼੍ਰੀ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ ਭਾਈ ਮਨੀ ਸਿੰਘ ਜੀ ਨੂੰ ਲਿਖਾਈ ਹੈ। ਜਿਸ ਵੇਲੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਇੱਥੋਂ ਫਿਰ ਨੰਦੇੜ ਦੀ ਧਰਤੀ ਤੇ ਜਾਣ ਲੱਗੇ ਨੇ, ਇਹ ਦੋਨੋਂ ਪਿਆਰੇ ਗੁਰੂ ਕੇ ਲਾਲ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਮੇਰੇ ਸਾਹਿਬਾਂ ਦੇ ਸਨਮੁੱਖ ਹੋਏ ਨੇ। ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ ਤੁਹਾਡਾ ਬੋਲ ਅਟਲ ਹੋਵੇਗਾ, ਸਿਰ ਭਾਵੇਂ ਬੇਸ਼ੱਕ ਧੜ ਤੋਂ ਵੱਖਰਾ ਹੋ ਜਾਵੇ। ਤਾਂ ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਭਾਈ ਮਨੀ ਸਿੰਘ ਜੀ ਸਨਮੁੱਖ ਹੋਏ ਨੇ, ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਵਚਨ ਕੀਤੇ ਸੀ, ਭਾਈ ਮਨੀ ਸਿੰਘ ਜੀ ਤੁਹਾਡੀ ਸਿੱਕੀ ਕੇਸਾਂ ਸਵਾਸਾਂ ਨਾਲ ਨਿਭ ਜਾਵੇਗੀ, ਬੇਸ਼ੱਕ ਤੁਹਾਡਾ ਬੰਦ ਬੰਦ ਕੱਟਿਆ ਜਾਵੇ, ਪਰ ਤੁਸੀਂ ਡੋਲੋਗੇ ਨਹੀਂ। ਜਦੋਂ ਇਹ ਬੋਲ ਚੱਲਦੇ ਨੇ ਤੇ ਐਸੇ ਗੁਰਸਿੱਖਾਂ ਦੀ ਖਾਕ ਮੈਨੂੰ ਮਿਲ ਜਾਵੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਨੱਖ ਸਿਸ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੈ ਚਰਨ ਪਰ ਵਾਰੀਐ, ਅਗਨ ਜਲਾਏ ਫੁੱਲ ਪੀਸਣ ਪਸਾਏ, ਲੈ ਉਡੈ ਪਵਨ ਹੋਏ ਅਣਕ ਪਰ ਕਾਰੀਐ, ਜੱਟ ਕੱਟ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ, ਤੇਹ ਪਦ ਪਾਤਕ ਚਰਨ ਲਿਵ ਲਾਗੀ ਰਹੈ, ਦਇਆ ਕੋ ਦਿਆਲ ਮੋਹ ਪਤਤ ਉਧਾਰੀਐ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਜਿਸ ਵੇਲੇ ਦਮਦਮਾ ਸਾਹਿਬ ਜੀ ਤੋਂ ਹੁਕਮ ਲੱਗ ਗਿਆ ਹੈ, ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਨੇ, ਉਸ ਵੇਲੇ ਜਕਰੀਆ ਖਾਨ ਲਾਹੌਰ ਵਿੱਚ ਨਵਾਬ ਹੈ, ਤਾਂ ਗੁਰੂ ਸਵਾਰੀ ਸੰਗਤ ਜੀ ਸਰਬੱਤ ਖਾਲਸਾ ਇਕੱਠਾ ਹੋਣਾ ਹੈ, ਮੇਰੇ 5 ਮਿੰਟ ਬਾਕੀ ਬਚੇ ਨੇ, ਮੈਂ ਪੂਰਾ ਕਰ ਜਾਣਾ ਹੈ। ਤਾਂ ਗੁਰੂ ਸਵਾਰੀ ਸੰਗਤ ਜੀ ਉਸ ਵੇਲੇ ਪਹਿਲਾਂ ਵਿਸਾਖੀ ਦਾ ਦਿਹਾੜਾ ਚੁਣਿਆ ਗਿਆ, ਜਿਸ ਵੇਲੇ ਅੱਜ ਵੀ ਤੁਸੀਂ ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਬੰਦੀ ਛੋੜ ਦਿਹਾੜਾ ਆਉਂਦਾ ਹੈ ਨਾ, ਤੇ ਭਾਈ ਮਨੀ ਸਿੰਘ ਜੀ ਦੀ ਫੋਟੋ ਨਾਲ ਲੱਗੀ ਹੁੰਦੀ ਹੈ, ਉਹ ਕਾਰਨ ਦਰੜਾਉਂਦਾ ਹੈ। ਤੇ ਵਿਸਾਖੀ ਵੇਲੇ ਜਿਸ ਵੇਲੇ ਸਾਰਾ ਹਕੂਮਤ ਚੱਲੀ ਬਾਤ ਚੱਲੀ, ਜਕਰੀਏ ਖਾਂ ਲਖਪਤ ਰਾਏ ਜਸਪਤ ਰਾਏ ਦੀ ਨੀਤ ਬਦਲ ਗਈ, ਭਾਈ ਮਨੀ ਸਿੰਘ ਜੀ ਨੇ ਰੋਕ ਲਿਆ, ਬੰਦੀ ਛੋੜ ਦਿਹਾੜਾ ਆਇਆ ਹੈ। ਫਿਰ ਇਹ ਸਮਾਂ ਚੱਲਿਆ ਗੁਰੂ ਸਵਾਰੀ ਸੰਗਤ ਜੀ, ਜਦੋਂ ਇਹ ਸਮਾਂ ਚੱਲਿਆ ਲਖਪਤ ਰਾਏ ਦੀ ਡਿਊਟੀ ਲਾਈ ਗਈ, ਅੰਮ੍ਰਿਤਸਰ ਫੌਜਾਂ ਨੇ ਘੇਰ ਲਿਆ, ਉਹ ਸਿੱਖ ਆਉਣਗੇ ਇੱਕੋ ਹੀ ਵਾਰ ਸਾਰਿਆਂ ਨੂੰ ਸ਼ਹੀਦ ਕੀਤਾ ਜਾਵੇਗਾ, ਕਿੰਨੇ ਸਮੇਂ ਤੋਂ ਸਾਡੇ ਤੇ ਇਹ ਤਸ਼ੱਦਤ ਹੁੰਦਾ ਆ ਰਿਹਾ ਹੈ। ਇਸ ਕਰਕੇ ਗੁਰੂ ਸਵਾਰੀ ਸੰਗਤ ਜੀ ਰਾਜ ਦੀ ਲੋੜ ਹੈ, ਰਾਜ ਦੀ, ਭਾਈ ਮਨੀ ਸਿੰਘ ਜੀ ਨੇ ਰੋਕ ਦਿੱਤਾ। ਤਾਂ ਜਿਸ ਵੇਲੇ ਲਾਹੌਰ ਸੱਦਿਆ ਗਿਆ ਹੈ ਨਾ, ਸਭ ਕੁਝ ਮੰਨਿਆ ਗਿਆ, ਕਹਿਣ ਲੱਗੇ ਜੀ ਤੁਸੀਂ ਟਕੇ ਭਰੋ ਜਾਂ ਇਸ ਇਸਲਾਮ ਕਬੂਲ ਕਰ ਲਓ। ਤਾਂ ਭਾਈ ਮਨੀ ਸਿੰਘ ਉਹ ਸਿੱਖ ਹੈ, ਬੋਲੇ ਸਾਚ ਮਿਥਿਆ ਨਹੀਂ ਰਾਈ, ਚੱਲ ਗੁਰਮੁਖ ਹੁਕਮ ਰਜਾਈ। ਗੁਰਸਿੱਖ ਦੇਖਿਆ ਗੁਰੂ ਨੂੰ, ਦੇਖਿਆ ਗੁਰੂ ਦੇ ਦੀਦਾਰ ਕੀਤੇ ਨੇ, ਤੇ ਜਿਸ ਵੇਲੇ ਜਲਾਦ ਸਾਹਮਣੇ ਆਇਆ ਨਾ, ਤੇ ਭਾਈ ਮਨੀ ਸਿੰਘ ਦੇ ਸਨਮੁਖ ਹੋ ਗਿਆ, ਕਹਿਣ ਲੱਗੇ ਕੀ ਕਰੇਗਾ, ਬੜਾ ਖੁਸ਼ ਹੈ। ਕਹਿਣ ਲੱਗਾ ਜੀ ਤੇਰੇ ਟੁਕੜੇ ਕਰ ਦਿਆਂਗਾ, ਤੇ ਭਾਈ ਮਨੀ ਸਿੰਘ ਦਾ ਚਿਹਰਾ ਖਿੜਿਆ ਹੋਇਆ ਗੁਲਾਬ ਦੇ ਫੁੱਲ ਵਾਂਗੂ, ਕਹਿੰਦਾ ਸਿੱਖਾ ਤੇਰਾ ਚਿਹੜਾ ਬੜਾ ਖਿੜਿਆ ਹੈ। ਕਹਿਣ ਲੱਗਾ ਮੈਂ ਆਨੰਦ ਵਿੱਚ ਆ, ਮੈਨੂੰ ਇਹ ਦੱਸ ਵੀ ਤੂੰ ਕਿਉਂ ਖਿੜਿਆ। ਕਹਿਣ ਲੱਗਾ ਟੋਕਰੇ ਵਿੱਚ ਤੇਰੇ ਟੁਕੜੇ ਪਾਵਾਂਗਾ, ਇਹਦੇ ਨਾਲ ਲਾਭ ਕੀ ਹੋਵੇਗਾ। ਕਹਿਣ ਲੱਗਾ ਇਹਦੇ ਨਾਲ ਮੇਰੇ ਬੱਚੇ 2 ਡੰਗ ਦੀ ਰੋਟੀ ਖਾਣਗੇ। ਭਾਈ ਮਨੀ ਸਿੰਘ ਤੂੰ ਕਿਉਂ ਖਿੜਿਆ ਹੋਇਆ ਹੈ। ਕਹਿਣ ਲੱਗਾ ਮੈਂ ਖਿੜਿਆ ਇਸ ਕਰਕੇ ਵੀ ਜਦੋਂ ਤੂੰ ਮੇਰੇ ਟੁਕੜੇ ਕਰੇਗਾ ਨਾ, ਇੱਕ ਇੱਕ ਟੁਕੜੇ ਚੋਂ ਸ਼ਬਦ ਆਵੇਗਾ, ਉਹਨਾਂ ਟੁਕੜਿਆਂ ਦੇ ਵਿੱਚੋਂ ਸ਼ਬਦ ਬਾਰੇ ਮੈਂ ਕਲਗੀਆਂ ਵਾਲੇ ਪਾਤਸ਼ਾਹ ਬਾਬਾ ਫਤਿਹ ਸਿੰਘ ਕੋਲ ਬੈਠਾ ਹੋਵਾਂਗਾ। ਸੋਹਣ ਸਿੰਘ ਜੀ ਸੀਤਲ ਨੇ ਬੜੇ ਪਿਆਰੇ ਬੱਚਾ ਲਿਖੇ ਨੇ। ਜਿਸ ਵੇਲੇ ਜਲਾਦ ਅਤੇ ਭਾਈ ਮਨੀ ਸਿੰਘ ਜੀ ਦਾ ਸੰਵਾਦ ਹੋਇਆ ਹੈ, ਉਹਨਾਂ ਬੋਲਾਂ ਨੂੰ ਭਾਈ ਸੋਹਣ ਸਿੰਘ ਜੀ ਸੀਤਲ ਢਾਡੀ ਸਿੰਘਾਂ ਨੂੰ ਪਤਾ ਹੈ, ਉਹ ਬੜੇ ਸੋਹਣੇ ਬੋਲ ਲਿਖਦੇ ਨੇ। ਭਾਈ ਮਨੀ ਸਿੰਘ ਨੇ ਜਲਾਦ ਨੂੰ ਆਖਿਆ, ਜਰਾ ਸੰਭਲ ਕੇ
ਵਾਰ ਚਲਾ, ਜਦੋਂ ਗੁੱਟ ਤੇ ਮਾਰਿਆ ਸੀ ਰੋਕ ਲਿਆ ਸੀ, ਜਰਾ ਸੰਭਲ ਕੇ ਵਾਰ ਚਲਾ, ਦਿੱਤਾ ਹੁਕਮ ਜੋ ਤੇਰਿਆਂ ਮਾਲਕਾਂ ਨੇ, ਨੇਕ ਨੀਅਤ ਨਾਲ ਉਸ ਨੂੰ ਨਿਭਾ, ਉਹ ਤੈਨੂੰ ਬੰਦ ਬੰਦ ਕੱਟਣੇ ਦੀ ਆਗਿਆ, ਵਾਰ ਪਹਿਲਾਂ ਹੀ ਨਾ ਗੁੱਟ ਤੇ ਚਲਾ, ਉਹ ਮੇਰਾ ਜਿੱਥੇ ਜਿੱਥੇ ਜੋੜ ਹੈ ਸਰੀਰ ਦਾ ਵੱਢ

0: ਪਰਖੇਗਾ ਇੱਥੇ ਮੇਰੀ ਸਿੱਖੀ ਆਵੇਗੀ। ਇਹੀ ਗੱਲ ਤਾਂ ਗੁਰੂ ਸਵਾਰੀ ਸੰਗਤ ਜੀ ਪ੍ਰੋਫੈਸਰ ਗੰਗਾ ਸਿੰਘ ਨੇ ਲਿਖੀ ਹੈ। ਉਹ ਕੀ ਲਿਖਦੇ ਨੇ, ਕਹਿੰਦੇ ਜਲਾਦਾ ਜਦੋਂ ਮੇਰੇ ਅੰਗ ਅੰਗ ਤੇ ਕਾਤਲ ਜਦੋਂ ਖੰਜਰ ਚਲਾਏਗਾ, ਪ੍ਰੋਫੈਸਰ ਗੰਗਾ ਸਿੰਘ ਜੀ ਜਦੋਂ ਮੇਰੇ ਅੰਗ ਅੰਗ ਤੇ ਕਾਤਲ ਖੰਜਰ ਚਲਾਏਗਾ, ਮੇਰਾ ਬੰਦ ਬੰਦ ਕੱਟ ਕੇ ਧਰਤੀ ਉੱਤੇ ਵਗਾਏਗਾ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ। ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਕਿਆ ਬਾਤ ਹੈ, ਸੂਲ ਸਰਾਹੀ ਖੰਜਰ ਪਿਆਲਾ ਜਿਸਨੇ ਆਖ ਸੁਣਾਇਆ ਏ, ਬਿੰਗ ਕਸਾਈਆਂ ਦਾ ਸਹਿਣਾ ਜਿਹਨੇ ਸਿੱਧਕ ਇਸ਼ਕ ਦਾ ਲਾਇਆ ਏ, ਉਸ ਮੁਰਸਦ ਦੇ ਚੇਲੇ ਹਾਂ, ਕਲਗੀਆਂ ਵਾਲੇ ਪਾਤਸ਼ਾਹ ਦੇ ਉਸ ਮੁਰਸਦ ਦੇ ਚੇਲੇ ਹਾਂ, ਸਾਚ ਕਰ ਦਿਖਲਾਵਾਂਗੇ। ਸੁਣ ਕਾਤਲ ਆਪਾਂ ਦੋਵੇਂ ਰਲ ਮਿਲ ਅਜਬ ਤਮਾਸ਼ਾ ਲਾਵਾਂਗੇ। ਇਹੀ ਤਮਾਸ਼ਾ ਸਤਿਕਾਰਯੋਗ ਭਾਈ ਜਸਵੰਤ ਸਿੰਘ ਖਾਲੜੇ ਨੇ ਲਾਇਆ ਹੈ। ਉਹੀ ਤਮਾਸ਼ਾ ਸਾਡਾ ਤੇ ਇਲਾਕਾ ਉਹ ਸੀ, ਵਿਚਰਦੇ ਰਹੇ ਹਾਂ ਗੁਰੂ ਸਵਾਰੀ ਸੰਗਤ ਜੀ, ਉਹੀ ਤਮਾਸ਼ਾ ਭਾਈ ਖਾਲੜੇ ਨੇ ਨਿਭਾਇਆ ਹੈ ਔਰ ਸਿੱਖੀ ਤੋੜ ਗੁਰੂ ਕਾ ਸਿੱਖ ਨਿਭਾ ਗਿਆ। ਸਮਾਂ ਚੱਲਦਾ ਹੈ, ਕਈ ਵਾਰ ਕਹਿੰਦੇ ਜੀ ਰਾਜ ਕਿਵੇਂ ਮਿਲਣਾ ਹੈ, ਰਾਜ ਮਿਲਦਾ ਤੇ ਕੋਈ ਚਾਂਸ ਨਹੀਂ ਲੱਗਦਾ, ਤੇ ਮੈਂ ਉਹਨਾਂ ਨੂੰ ਬੀਬੀਰਾਂ ਨੂੰ ਬੇਨਤੀ ਕਰਦਾ ਹੁੰਦਾ ਹੈ ਵੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਹਵਾ ਚਲਾਈ ਨਾ, ਉਹ ਹਵਾ ਹੀ ਐਸੀ ਚੱਲ ਪੈਣੀ ਹੈ, ਉਹ ਆਪਣੇ ਆਪ ਹੀ ਰਾਜ ਸਨਮੁੱਖ ਆ ਜਾਣਾ ਹੈ। ਤੇ ਕਹਿੰਦੇ ਜੀ ਚਲਾਏਗਾ ਕੌਣ ਰਾਜ, ਇਹ ਨੀ ਪਤਾ ਵੀ ਰਾਜ ਚਲਾਉਣ ਵਾਲੇ ਗੁਰੂ ਨੇ ਕਿਹੜੇ ਭੇਜ ਦੇਣੇ ਨੇ ਤੇ ਕਿੰਨਾ ਵਿੱਚ ਆਪਣਾ ਬਲ ਭਰ ਦੇਣਾ ਹੈ। ਇਸ ਗੱਲ ਨੂੰ ਤੇ ਗੁਰੂ ਹੀ ਜਾਣਦਾ ਹੈ ਨਾ, ਗੁਰੂ ਦੀ ਵਡਿਆਈ ਨੂੰ ਕੋਈ ਜਾਣ ਨਹੀਂ ਸਕਦਾ। ਗੁਰੂ ਸਵਾਰੀ ਸੰਗਤ ਜੀ ਮੇਰਾ ਟਾਈਮ ਸਮਾਪਤ ਹੈ, ਮੈਂ ਯਤਨ ਕੀਤਾ ਹੈ ਵੀ ਜਿੰਨਾ ਕੁ ਮੇਰਾ ਸਮਾਂ ਸੀ ਮੈਂ ਉਸ ਸਮੇਂ ਦੇ ਦਾਇਰੇ ਅੰਦਰ ਇੱਕ ਆਪ ਜੀ ਨਾਲ ਸਾਂਝਾ ਪਾਵਾਂ। ਜੇ ਮੈਂ ਥੋੜਾ ਥੋੜਾ ਬੁੱਲ ਖਲਾਰਾ ਪਾਉਂਦਾ ਤਾਂ ਫਿਰ ਇਤਿਹਾਸ ਸੁਣਾਇਆ ਨਹੀਂ ਸੀ ਜਾਣਾ। ਗੁਰੂ ਰਹਿਮਤ ਕਰੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਇਆ ਹੈ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੌਲ ਅਤੇ ਉਹਨਾਂ ਦੇ ਢਾਡੀ ਜਥੇ ਨੂੰ ਠੀਕ 1:45 ਦਾ ਉਹ ਆਪ ਜੀ ਨੂੰ ਢਾਡੀ ਵਾਲਾ ਨਿਹਾਲ ਕਰਨਗੇ। ਉਸ ਤੋਂ ਬਾਅਦ ਕੀਰਤਨ ਅਤੇ 2:20 'ਤੇ ਅਰਦਾਸ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰੀ, 1-2 ਵਾਸਤੇ ਸਮਾਂ ਜੀ ਹੋ ਚਾਹੀਦਾ। ਮੈਂ ਬੇਨਤੀ ਕਰਾਂ ਸਰਦਾਰ ਕੁਲਵੰਤ ਸਿੰਘ ਗਿੱਲ ਜੀ ਨੂੰ ਕਿ ਉਹ 2-3 ਵਾਸਤੇ ਆਪਣੀ ਸੂਚਨਾ ਦੇ ਦੇਣ ਜੀ।
2: ਪਰਮ ਸਤਿਕਾਰਯੋਗ ਗੁਰੂ ਦੀ ਨਿੱਘੀ ਗੋਦ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਕੁਲਵੰਤ ਸਿੰਘ ਹੈ ਅਤੇ ਮੈਂ ਸੈਂਟਾ ਕਲੇਰਾ ਕਾਉਂਟੀ ਦੀ ਓਪਨ ਸਪੇਸ ਅਥਾਰਟੀ ਦੇ ਵਿੱਚ ਐਜ਼ ਏ ਬੋਰਡ ਆਫ ਡਾਇਰੈਕਟਰ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਿਹਾ। ਜਿਵੇਂ ਕਿ ਸ਼ਾਇਦ ਤੁਹਾਨੂੰ ਯਾਦ ਹੀ ਹੋਊਗਾ ਕਿ ਪਿਛਲੇ ਮਹੀਨੇ ਜੂਨ ਦੀ 2 ਨੂੰ ਜਦੋਂ ਅਸੀਂ ਬੈਲਟ ਪੇਪਰ ਨੂੰ ਦੇਖਿਆ ਤਾਂ ਉਹਦੇ ਉੱਤੇ ਇੱਕ ਮੇਅਰ ਡੀ ਦੀ ਮੱਤ ਸੀ ਜੋ ਕਿ ਓਪਨ ਸਪੇਸ ਅਥਾਰਟੀ ਦੇ ਵੱਲੋਂ ਆਪਣੇ ਰੈਵੀਨਿਊ ਨੂੰ ਵਧਾਉਣ ਦੇ ਲਈ ਪਾਈ ਗਈ ਸੀ। ਅਤੇ ਤੁਹਾਡਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਉਹ ਜਿਹੜੀ ਮੇਅਰ ਡੀ ਸੀ ਉਹ ਪਾਸ ਹੋ ਗਈ ਅਤੇ ਓਪਨ ਸਪੇਸ ਅਥਾਰਟੀ ਨੂੰ ਐਕਸਟਰਾ $17 million ਐਵਰੀ ਈਅਰ ਜਿਹੜੇ ਹੈ ਉਹ ਮਿਲਣੇ ਸ਼ੁਰੂ ਹੋ ਗਏ। ਪਰ ਫਿਰ ਬੋਰਡ ਨੇ ਇਹ ਮਹਿਸੂਸ ਕੀਤਾ ਕਿ ਅਸੀਂ ਕਿਉਂ ਨਾ ਸਾਡੀ ਕਮਿਊਨਿਟੀ ਦੇ ਜਿਹੜੇ ਸੀਨੀਅਰਸ ਹੈਗੇ ਆ ਜਿਹੜੇ 55 ਜਾਂ ਉਹਨਾਂ ਤੋਂ ਉੱਪਰ ਨੇ ਜਾਂ ਜਿਨ੍ਹਾਂ ਦੀ ਇਨਕਮ ਬਹੁਤ ਲੋਅ ਆ ਉਹਨਾਂ ਨੂੰ ਅਸੀਂ ਇਸ ਪ੍ਰੋਪਰਟੀ ਟੈਕਸ ਦੇ ਵਿੱਚੋਂ ਛੋਟ ਦੇ ਦਈਏ। ਅਤੇ ਇਸ ਛੋਟ ਨੂੰ ਪ੍ਰਾਪਤ ਕਰਨ ਦੇ ਲਈ ਉਹਨਾਂ ਸੀਨੀਅਰ ਸਿਟੀਜ਼ਨ ਨੂੰ ਇੱਕ ਐਪਲੀਕੇਸ਼ਨ ਭਰਨੀ ਪਊਗੀ ਜਿਹੜੀ ਕਿ ਐਪਲੀਕੇਸ਼ਨ ਓਪਨ ਸਪੇਸ ਅਥਾਰਟੀ ਦੇ ਵੈਬਸਾਈਟ ਦੇ ਉੱਤੇ ਪਈ ਹੈ ਅਤੇ ਉੱਥੇ ਜਾ ਕੇ ਤੁਸੀਂ ਇਹ ਐਪਲੀਕੇਸ਼ਨ ਭਰ ਕੇ ਆਨਲਾਈਨ ਹੀ ਇਹਨੂੰ ਜਿਹੜਾ ਹੈਗਾ ਸਬਮਿਟ ਕਰ ਸਕਦੇ ਹਾਂ। ਜਾਂ ਫਿਰ ਮੇਰੇ ਕੋਲ ਇਹ ਇੱਕ ਪੋਸਟਰ ਹੈਗਾ ਜਿਹੜਾ ਮੈਂ ਗੁਰੂ ਘਰ ਦੇ ਨੋਟਿਸ ਬੋਰਡ ਦੇ ਉੱਤੇ ਲਗਾ ਦਿਆਂਗਾ, ਇਹਦੇ ਵਿੱਚ QR ਕੋਡ ਹੈਗਾ, ਤੁਸੀਂ ਆਪਣੇ ਫੋਨ ਦੇ ਕੈਮਰੇ ਤੋਂ ਇਸ QR ਕੋਡ ਨੂੰ ਕਲਿੱਕ ਕਰਕੇ ਉਸੇ ਪੇਜ ਦੇ ਉੱਤੇ ਚਲੇ ਜਾਓਗੇ ਤੇ ਉੱਥੇ ਤੁਸੀਂ ਜਾ ਕੇ ਆਪਣੀ ਐਪਲੀਕੇਸ਼ਨ ਭਰ ਸਕਦੇ ਆ। ਪਰ ਜਦੋਂ ਤੁਸੀਂ ਇਸ ਪੇਜ ਦੇ ਉੱਤੇ ਜਾਓਗੇ ਐਪਲੀਕੇਸ਼ਨ ਭਰਨ ਤੋਂ ਪਹਿਲਾਂ ਉਹਦੀਆਂ ਸਾਰੀਆਂ ਇੰਸਟਰਕਸ਼ਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਓ, ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਅਪਲੋਡ ਕਰਨ ਦੇ ਲਈ ਉਹ ਪਹਿਲਾਂ ਇਕੱਠੇ ਕਰਕੇ ਤੇ ਫਿਰ ਐਪਲੀਕੇਸ਼ਨ ਭਰਨੀ ਸ਼ੁਰੂ ਕਰਿਓ ਤਾਂ ਜੋ ਤੁਸੀਂ ਇੱਕੋ ਹੀ ਸੈੱਟ ਦੇ ਵਿੱਚ ਸਾਰੀ ਐਪਲੀਕੇਸ਼ਨ ਕੰਪਲੀਟ ਕਰਕੇ ਸਬਮਿਟ ਕਰ ਸਕੋ। ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਇਹ ਐਪਲੀਕੇਸ਼ਨ ਤੁਸੀਂ ਜੇਕਰ ਜੁਲਾਈ ਦੀ 27 ਤਰੀਕ ਤੋਂ ਪਹਿਲਾਂ ਸਬਮਿਟ ਕਰ ਦੋਗੇ ਤਾਂ ਤੁਹਾਨੂੰ ਅਗਲੇ ਟੈਕਸ ਜਿਹੜਾ ਸਾਈਕਲ ਆਉਣਾ ਉਹਦੇ ਵਿੱਚ ਇਹ ਐਕਸਟਰਾ ਮਨੀ ਜਿਹੜੀ ਹੈ ਉਹ ਨਹੀਂ ਆਊਗੀ। ਪਰ ਜੇ ਤੁਸੀਂ ਇਹ ਨਹੀਂ ਕਰ ਸਕਦੇ ਫਿਰ ਵੀ ਠੀਕ ਆ, ਫਿਰ ਵੀ ਜਦੋਂ ਤੁਸੀਂ ਐਪਲੀਕੇਸ਼ਨ ਭਰੂਗੇ ਤੁਹਾਨੂੰ ਉਦੋਂ ਤਾਂ ਇਹ ਟੈਕਸ ਜਿਹੜਾ ਪੇ ਕਰਨਾ ਪਊਗਾ, ਪਰ ਫਿਰ ਉਹ ਕਾਉਂਟੀ ਜਿਹੜੀ ਹੈ ਤੁਹਾਨੂੰ ਰੀਇਨਵਰਸ ਕਰ ਦਊਗੀ। ਇਹ ਇਨਫੋਰਮੇਸ਼ਨ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਤੇ ਮੈਂ ਕੀਤੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ ਬਾਣੀ ਕੇ ਬੋਹਿਥ ਜੁਗੋ ਜੋਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਹੋ ਵੱਡ ਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਕਲਜੁਗੀ ਜੀਵਾਂ ਤੇ ਤਰਸ ਕੀਤਾ ਏ ਜੋ ਸਾਹਿਬ ਜੀ ਨੇ ਆਪਾਂ ਨੂੰ ਆਪਣੀ ਪਾਵਨ ਬਾਰਗਾਹ ਦੇ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਏ। ਆਓ ਆਪਾਂ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ। ਮਨ ਦੀ ਇਕਾਗਰਤਾ ਬਣਾ ਕਰਕੇ ਜਿੰਨਾ ਵੀ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਆਪਾਂ ਇਸ ਸਮੇਂ ਦਾ ਜਿਹੜਾ ਲਾਹਾ ਖੱਟਣਾ ਏ, ਆਓ ਸਭ ਤੋਂ ਪਹਿਲਾਂ ਕਰੋ ਕਿਰਪਾ, ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬੈਠੇ ਹਾਂ ਚਾਨਣ ਦੀ ਸ਼ਰਨ ਦੇ ਵਿੱਚ, ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸਾਏ ਮਨ ਆਏ। ਇਹ ਗੁਰਬਾਣੀ ਰੂਪੀ ਚਾਨਣ ਵੱਡਿਆਂ ਭਾਗਾਂ ਵਾਲਿਆਂ ਦੇ ਹਿਰਦੇ ਦੇ ਵਿੱਚ ਵਸਦਾ ਏ, ਉਂਜ ਨਹੀਂ ਤਾਂ ਸਾਰੀ ਦੁਨੀਆ ਆਉਂਦੀ ਹੈ ਮੱਥਾ ਟੇਕਦੀ ਹੈ, ਫਾਰਮੈਲਿਟੀਜ਼ ਕਰਕੇ ਟੁਰ ਜਾਂਦੇ ਹਨ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠਾ ਮੁਕਤ ਨਾ ਹੋਵਈ, ਜਿੱਚਰ ਸ਼ਬਦ ਨਾ ਕਰੇ ਵਿਚਾਰ। ਸੋ ਸਤਿਗੁਰੂ ਜੀ ਕਿਰਪਾ ਕਰਨ, ਜੇ ਸਾਹਿਬ ਦੇ ਦਰ ਤੇ ਬੈਠੇ ਹਾਂ ਤਾਂ ਵਾਹਿਗੁਰੂ ਜੀ ਦੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ। ਇਹ ਸ਼ਬਦ ਦੀ ਚੋਟ ਜਿਹਨਾਂ ਦੇ ਮਨ ਤੇ ਲੱਗਦੀ ਹੈ ਉਹਨਾਂ ਦੀ ਹੀ ਜ਼ਿੰਦਗੀ ਬਦਲਦੀ ਹੈ। ਗੁਰੂ ਪਿਆਰਿਓ, ਆਪਾਂ ਇਤਿਹਾਸ ਸਾਂਝਾ ਕਰ ਰਹੇ ਸਾਂ, ਕੱਲ ਲੜੀ ਸ਼ੁਰੂ ਕੀਤੀ ਸੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੰਗ ਮਾਈ ਤੋਂ ਇੱਕ ਗੁਰੂ ਪਿਆਰਾ ਇੱਕ ਜਗਿਆਸੂ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਸ਼ਰਨ ਵਿੱਚ ਆਉਂਦਾ ਏ। ਇਹ ਹੈ ਭਾਈ ਤੀਰਥ ਮੰਝ, ਜਿਹਦਾ ਨਗਰ ਜਦੋਂ ਆਪਾਂ ਹੁਸ਼ਿਆਰਪੁਰ ਤੋਂ ਦਸੂਹੇ ਨੂੰ ਜਾਂਦੇ ਹਾਂ, ਇਸ ਸੜਕ ਤੇ ਦੋ ਕਸਬੇ ਪੈਂਦੇ ਨੇ, ਹਰਿਆਣਾ ਤੇ ਭੁੰਗਾ। ਇਹਨਾਂ ਕਸਬਿਆਂ ਦੇ ਵਿਚਾਲੇ ਜਿਹੜਾ ਇਹ ਕੰਗ ਮਾਈ ਦਾ ਨਗਰ ਪੈਂਦਾ ਏ, ਤੇ ਇਸ ਨਗਰ ਦੇ ਰਹਿਣ ਵਾਲੇ ਇਹ ਭਾਈ ਤੀਰਥ ਮੰਝ ਪਹਿਲਾਂ ਪੀਰ ਦਾ ਪੁਜਾਰੀ ਸੀ। ਗੁਰੂ ਪਿਆਰੇ ਜਿਹਨੂੰ ਆਪਾਂ ਲਾਲਾ ਵਾਲਾ ਪੀਰ ਵੀ ਕਹਿ ਦਿੰਦੇ ਹਾਂ, ਅਨੇਕਾਂ ਹੀ ਉਸ ਦੇ ਨਾਮ ਨੇ। ਆਪਾਂ ਇਸ ਪਾਸੇ ਬਹੁਤਾ ਨਹੀਂ ਜਾਣਾ, ਇਹ ਆਪਣੇ ਇਸ ਮਿਆਵੀ ਤਮਾਸ਼ੇ ਵਿੱਚ ਇਹਦੀ ਜ਼ਿੰਦਗੀ ਉਲਝੀ ਹੋਈ ਹੈ। ਪਰ ਇੱਕ ਦਿਨ ਇਹਦੇ ਕੰਨਾਂ ਥਾਣੀ ਧੁਰਕੀ ਬਾਣੀ ਦਾ ਸ਼ਬਦ ਇਸ ਦੇ ਮਨ ਤੇ ਚੋਟ ਕਰਦਾ ਏ। ਧੁਰਕੀ ਬਾਣੀ ਦੀ ਚੋਟ ਲੱਗੀ, ਗੁਰੂ ਦੀਆਂ ਚਰਨਾਂ ਵੱਲ ਨੂੰ ਖਿੱਚ ਪੈ ਗਈ, ਮਿਆਵੀ ਤਮਾਸ਼ਾ ਫਿੱਕਾ ਲੱਗਣ ਲੱਗ ਪਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੋਂ ਸਿੱਖੀ ਲੈਣ ਵਾਸਤੇ ਅੰਮ੍ਰਿਤਸਰ ਪਹੁੰਚ ਗਿਆ ਏ, ਸਤਿਗੁਰਾਂ ਦੇ ਹਜ਼ੂਰ ਪਹੁੰਚ ਗਿਆ ਏ। ਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੇ ਆਪਣਾ ਮਸਤਕ ਰੱਖਿਆ, ਕਹਿੰਦਾ ਪਾਤਸ਼ਾਹ ਜੀ ਮੈਨੂੰ ਸਿੱਖੀ ਬਖਸ਼ ਦਿਓ। ਪਾਤਸ਼ਾਹ ਜੀ ਹੱਸ ਪੈ, ਕਹਿੰਦੇ ਤੀਰਥ ਮੰਝ ਹਿਰਦੇ ਵਿੱਚ ਮੁਰਦਾ ਵਸਾਈ ਬੈਠਾ ਏ, ਉਸ ਮੁਰਦੇ ਦੀ ਸਿੱਖੀ ਚੱਕੀ ਫਿਰਦਾ ਏ, ਤੇ ਆਹ ਜਿਹੜੀ ਸਿੱਖੀ ਲੈਣ ਆਇਆ ਇਹ ਜਿਉਂਦੀ ਜਾਗਦੀ ਵਸਤੂ ਆਏ, ਇਸ ਮੁਰਦੇ ਦੀ ਸਿੱਖੀ ਦੇ ਉੱਤੇ ਸਿੱਖੀ ਕਿਵੇਂ ਟਿਕਾ ਰਹੀ ਏ। ਸਮਝ ਗਿਆ ਸਤਿਗੁਰੂ ਜੀ, ਸਤਿਗੁਰੂ ਜੀ ਦੇ ਕੋਲੋਂ ਇਜਾਜ਼ਤ ਲੈ ਕੇ ਤੁਰ ਪਿਆ ਏ। ਘਰ ਗਿਆ, ਘਰ ਵਾਲੀ ਨੂੰ ਨਾਲ ਲੈ ਕੇ ਇਹਨੇ ਆਪਣੇ ਘਰ ਵਿੱਚ ਬਣਿਆ ਪੀਰ ਖਾਨਾ ਢਾਹ ਸੁੱਟਿਆ ਈ, ਇਹਨੇ ਕਰਕੇ ਵਿਹੜਾ
ਵੇੜਾ ਮੋਕਲਾ ਵੇੜਾ ਪੱਧਰਾ ਕਰਕੇ ਇਹਦੀ ਘਰਵਾਲੀ ਨੇ ਵੀ ਸਾਥ ਦਿੱਤਾ ਕਿਉਂਕਿ ਉਹ ਪਹਿਲਾਂ ਤੋਂ ਹੀ ਥੋੜਾ ਜਿਹਾ ਸਿੱਖੀ ਵੱਲ ਨੂੰ ਝੁਕਾ ਰੱਖਦੀ ਸੀ ਪਰ ਇਹ ਜ਼ਿਆਦਾਤਰ ਪੀਰ ਵਾਲੇ ਪਾਸੇ ਨੂੰ ਝੁਕਾ ਰੱਖਦਾ ਸੀ ਪਰ ਅੱਜ ਸੱਚ ਦੀ ਕਿਰਪਾ ਹੋ ਗਈ ਹੈ ਸੱਚ ਨੇ ਇਸ ਨੂੰ ਖਿੱਚਿਆ ਏ ਘਰਵਾਲੀ ਨੇ ਇਹਦਾ ਸਾਥ ਦਿੱਤਾ ਘਰ ਦੇ ਵਿੱਚੋਂ ਪੀਰ ਖਾਨਾ ਢਾ ਦਿੱਤਾ ਫਿਰ ਜਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਇਆ ਪਾਤਸ਼ਾਹ ਜੀ ਮੈਂ ਮੁਰਦੇ ਨੂੰ ਹਿਰਦੇ ਚੋਂ ਕੱਢ ਆਇਆ ਹਾਂ ਤੇ ਉਸ ਮੁਰਦੇ ਦੀ ਪੀਰ ਨੂੰ ਢਾ ਕੇ ਮੈਂ ਵਿਹੜਾ ਵੀ ਮੋਕਲਾ ਕਰ ਆਇਆ ਹਾਂ ਪਾਤਸ਼ਾਹ ਜੀ ਨੇ ਸਿਰ ਤੇ ਹੱਥ ਧਰਿਆ ਅੱਛਾ ਤੀਰਥ ਮੰਜ ਸਿੱਖੀ ਕਮਾਉਣੀ ਪੈਂਦੀ ਹੈ ਇੰਜ ਕਰ ਆਲਾ ਨਾਮ ਤੇ ਸੇਵਾ ਦੇ ਦੋ ਪਟੋਲੇ ਲੈ ਜਾ ਇਹਦੀ ਕਮਾਈ ਕਰ ਨਾਮ ਜਪਣਾ ਹੈ ਸੇਵਾ ਕਰਨੀ ਹੈ ਸੁੱਚੀ ਕਿਰਤ ਕਰਨੀ ਹੈ ਸਤਿਗੁਰੂ ਪਿਆਰੋ ਸਤਿਗੁਰੂ ਜੀ ਦੇ ਕੋਲੋਂ ਇਹ ਨਾਮ ਤੇ ਸੇਵਾ ਦੇ ਦੋ ਪਟੋਲੇ ਲੈ ਕੇ ਇਹ ਗੁਰੂ ਦਾ ਪਿਆਰਾ ਜਿਹੜਾ ਹੈ ਉੱਥੋਂ ਆਪਣੇ ਨਗਰ ਕੰਗ ਮਾਈ ਦੇ ਆ ਜਾਂਦਾ ਹੈ ਇੱਥੇ ਆਇਆ ਨੂੰ ਇੱਕ ਵੱਖਰਾ ਹੀ ਤਮਾਸ਼ਾ ਬਣਿਆ ਹੋਇਆ ਹੈ ਇਲਾਕੇ ਦੇ ਲੋਕ ਇਕੱਠੇ ਹੋਏ ਉਹਨਾਂ ਨੇ ਪਰਿਆਂ ਦੇ ਵਿੱਚ ਸੱਦ ਲਿਆ ਹੈ ਕਹਿੰਦੇ ਤੀਰਥ ਮੰਜ ਇਹ ਜੋ ਪੀਰ ਲਗਾਹੇ ਦੀ ਜਗ੍ਹਾ ਬਣਾਈ ਅਸੀਂ ਸਾਰਿਆਂ ਨੇ ਮਿਲ ਕੇ ਬਣਾਈ ਭਾਵੇਂ ਕਿਸੇ ਦੇ ਥੋੜੇ ਪੈਸੇ ਲੱਗੇ ਤੂੰ ਅਮੀਰ ਦਾਦਾ ਹੈ ਤੂੰ ਜ਼ਿਆਦਾ ਪੈਸੇ ਪਾ ਦਿੱਤੇ ਹੋਣਗੇ ਪਰ ਜਗ੍ਹਾ ਸੀ ਤਾਂ ਸਾਂਝੀ ਨਾ ਸਾਰੇ ਲੋਕ ਉੱਥੇ ਮੇਲਾ ਲਾਇਆ ਕਰਦੇ ਸਨ ਸਾਰੇ ਲੋਕ ਮੰਨਦੇ ਸਨ ਤੂੰ ਘਰ ਵਿੱਚੋਂ ਢੋਣ ਲੱਗਿਆ ਕਿਸੇ ਨੂੰ ਦੱਸਿਆ ਹੀ ਨਹੀਂ ਜੇ ਤੂੰ ਆਪ ਹੁਦਰੀ ਕੀਤੀ ਹੈ ਅਸੀਂ ਤੈਨੂੰ ਪਹਿਲਾਂ ਆਪਣੇ ਇਲਾਕੇ ਦਾ ਚੌਧਰੀ ਮੰਨਦੇ ਸੀ ਅਸੀਂ ਹੁਣ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ ਤੇਰੇ ਕੋਲੋਂ ਅਸੀਂ ਚੌਧਰ ਦਾ ਆਹੁਦਾ ਜਿਹੜਾ ਉਹ ਖੋਹਦੇ ਹਾਂ ਤੀਰਥ ਮੰਜ ਹੱਸ ਪੈ ਕੇ ਲਿਓ ਭਲਿਓ ਲੋਕ ਕਿਹੜੀਆਂ ਚੌਧਰਾਂ ਦੀ ਗੱਲ ਕਰਦੇ ਹੋ ਇਹਨਾਂ ਚੌਧਰਾਂ ਨੂੰ ਤਾਂ ਮੈਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਤੋਂ ਵਾਰ ਕੇ ਅੰਮ੍ਰਿਤ ਸਾਰੀ ਸੁੱਟ ਆਇਆ ਸਾਂ ਮੈਨੂੰ ਚੌਧਰਾਂ ਦੀ ਲੋੜ ਨਹੀਂ ਮੈਂ ਸਿੱਖੀ ਕਮਾਉਣੀ ਹੈ ਮੇਰੇ ਤੇ ਸਤਿਗੁਰੂ ਜੀ ਤੁੱਠੇ ਨੇ ਮੈਨੂੰ ਨਾਮ ਤੇ ਸੇਵਾ ਦੇ ਦੋ ਪਟੋਲੇ ਦਿੱਤੇ ਨੇ ਮੈਨੂੰ ਝੂਠ ਦੇ ਕੋਲੋਂ ਸੱਚ ਦੇ ਖੋ ਲਿਆ ਏ ਮੈਨੂੰ ਤਾਂ ਇਹ ਸੱਚ ਮਿਲ ਗਿਆ ਏ ਮੈਂ ਸੱਚ ਦੀ ਸ਼ਰਨ ਵਿੱਚ ਚਲਿਆ ਗਿਆ ਹਾਂ ਆਜ ਭਲਿਓ ਜੇ ਕਰ ਤੁਹਾਡੀ ਕਿਸਮਤ ਸਿੱਧੀਆਂ ਤੂੰ ਵੀ ਇਸ ਸੱਚ ਦੀ ਸ਼ਰਨ ਦੇ ਵਿੱਚ ਆ ਜਾਓ ਪਰ ਉਲਝੇ ਹੋਏ ਲੋਕ ਕਿੱਥੇ ਇਹੋ ਜਿਹੀਆਂ ਗੱਲਾਂ ਸੁਣਦੇ ਨੇ ਧਰਮ ਦੀਆਂ ਤੇ ਰੂਹਾਨੀਅਤ ਦੀਆਂ ਗੱਲਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਜਿਹਨਾਂ ਦੇ ਅੰਦਰ ਕੋਈ ਰੂਹਾਨੀਅਤ ਦੀ ਮਾੜੀ ਮੋਟੀ ਪਹਿਲਾਂ ਵੀ ਕਣੀ ਹੋਵੇ ਨਹੀਂ ਤਾਂ ਜਿਹੜੇ ਕੂੜ ਦੇ ਬਿਮਾਰ ਕੀਤੇ ਹੋਏ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਧਰਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਕੌੜੀਆਂ ਲੱਗਦੀਆਂ ਨੇ ਜਦੋਂ ਬੰਦਾ ਬਿਮਾਰ ਹੁੰਦਾ ਹੈ ਨਾ ਭਾਵੇਂ ਜਿੰਨੀ ਮਰਜ਼ੀ ਸਵਾਦ ਚੀਜ਼ ਬਣਾ ਕੇ ਘਰ ਦੇ ਦੇਣ ਅਸੀਂ ਖਾ ਕੇ ਕਹਿੰਦੇ ਹਾਂ ਇਹ ਚੀਜ਼ ਬੇਸਵਾਦੀ ਹੈ ਬੇਸਵਾਦੀ ਚੀਜ਼ ਨਹੀਂ ਹੈ ਸਾਡੇ ਮੂੰਹ ਦਾ ਸਵਾਦ ਵਿਗੜ ਜਾਂਦਾ ਹੈ ਜਦੋਂ ਅਸੀਂ ਬਿਮਾਰ ਹੁੰਦੇ ਹਾਂ ਇਸੇ ਤਰ੍ਹਾਂ ਹੀ ਜਿਹੜੇ ਅੰਦਰੋਂ ਕੂੜ ਦੇ ਨਾਲ ਬਿਮਾਰ ਹੁੰਦੇ ਨੇ ਉਹਨਾਂ ਨੂੰ ਧਰਮ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਰੂਹਾਨੀਅਤ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕੁੜਿਆਰ ਕੁੜਿਆਰੀ ਜਾਏ ਨਾਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਜਿਹਨਾਂ ਦੇ ਅੰਦਰ ਸੱਚ ਦੀ ਕਣੀ ਹੁੰਦੀ ਹੈ ਉਹੀ ਸੱਚ ਦੀ ਸ਼ਰਨ ਦੇ ਵਿੱਚ ਬੈਠਦਾ ਏ ਸਤਿਗੁਰੂ ਪਿਆਰਿਓ ਜਦੋਂ ਇਸ ਪਰਿਆ ਨੇ ਚੌਧਰਾਂ ਖੋਲ ਲਈਆਂ ਇਹਦਾ ਸਮਾਜਿਕ ਬਾਈਕਾਟ ਕਰ ਦਿੱਤਾ ਇਹਨੇ ਸੱਤ ਵਚਨ ਨੇ ਆਖਿਆ ਆਪਣੇ ਘਰ ਆ ਗਿਆ ਘਰ ਵਾਲੀ ਨੇ ਪੁੱਛਿਆ ਏ ਕਿ ਤੁਸੀਂ ਪਰਿਆ ਚ ਗਏ ਸੀ ਤੁਹਾਨੂੰ ਪਰਿਆ ਚ ਸੱਦਿਆ ਸੀ ਕੀ ਫੈਸਲਾ ਹੋਇਆ ਕਹਿੰਦਾ ਜੀ ਆਪਣਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਏ ਚੌਧਰਾਂ ਦੀ ਗੱਲ ਕਰਦੇ ਸੀ ਮੈਂ ਉਹਨਾਂ ਨੂੰ ਆਖਿਆ ਮੈਂ ਇਹਨਾਂ ਚੌਧਰਾਂ ਤੋਂ ਕੀ ਲੈਣਾ ਇਹ ਚੌਧਰਾਂ ਤਾਂ ਮੈਂ ਅੰਮ੍ਰਿਤਸਰ ਸਤਿਗੁਰਾਂ ਦੇ ਚਰਨਾਂ ਤੋਂ ਵਾਰ ਕੇ ਸੁੱਟ ਆਇਆ ਸਾਂ ਇਹਦੀ ਘਰਵਾਲੀ ਵੀ ਧਾਰਮਿਕ ਵਿਅਕਤੀ ਦੀ ਹੈ ਤੇ ਇਹਨੇ ਵੀ ਸਿੱਖੀ ਦੇ ਰੰਗ ਨੂੰ ਹੁਣ ਜਿਹੜਾ ਏ ਅਪਣਾ ਲਿਆ ਏ ਇਹਨਾਂ ਦੋਹਾਂ ਨੇ ਵਿਚਾਰ ਕੀਤੀ ਕਿ ਅਸੀਂ ਕਿਰਤ ਕਰਾਂਗੇ ਜੋ ਵੀ ਸਾਨੂੰ ਸਤਿਗੁਰੂ ਜੀ ਦੇਣਗੇ ਉਹ ਖਾਵਾਂਗੇ ਹੰਡਾਵਾਂਗੇ ਸਾਡਾ ਜਿਵੇਂ ਵੀ ਗੁਜ਼ਾਰਾ ਚੱਲੇਗਾ ਚਲਾਵਾਂਗੇ ਅਸੀਂ ਦੁਨੀਆਂ ਤੋਂ ਕੀ ਲੈਣਾ ਏ ਸਾਡੀ ਗੁਰੂ ਨਾਲ ਨਿਭਣੀ ਚਾਹੀਦੀ ਹੈ ਗੁਰੂ ਪਿਆਰਿਓ ਪਰ ਗੁਰੂ ਨਾਲ ਨਿਭਾਉਣੀ ਕੋਈ ਸੌਖੀ ਗੱਲ ਨਹੀਂ ਹੁਣ ਸਮਾਂ ਆਪਣੀ ਚਾਲੇ ਟੁੱਟਣ ਲੱਗ ਪਿਆ ਹੈ ਇਸ ਦੀ ਪਰਖ ਹੋਣੀ ਸ਼ੁਰੂ ਹੋ ਗਈ ਹੈ ਆਪਾਂ ਬੱਚਾ ਪਹਿਲੀ ਵਿੱਚ ਵੀ ਪੜ੍ਹਦਾ ਹੈ ਉਸ ਦੀ ਵੀ ਪ੍ਰੀਖਿਆ ਹੁੰਦੀ ਹੈ ਸਾਲਾਨਾ ਪ੍ਰੀਖਿਆ ਹੁੰਦੀ ਹੈ ਔਰ ਜਿੱਦਾਂ ਕੋਈ ਇਹ ਵਿਦਿਆ ਜਿਹੜੀ ਆ ਉੱਚੀ ਹਾਸਲ ਕਰਦਾ ਜਾਂਦਾ ਹੈ ਉਦਾਂ ਪ੍ਰੀਖਿਆ ਜਿਹੜੀ ਉਹ ਕਰੜੀ ਹੁੰਦੀ ਜਾਂਦੀ ਹੈ ਤੇ ਇਸ ਭਾਈ ਮੰਝ ਜੀ ਦੀ ਪ੍ਰੀਖਿਆ ਤਾਂ ਸ਼ੁਰੂ ਤੋਂ ਹੀ ਕਰੜੀ ਸ਼ੁਰੂ ਹੋ ਗਈ ਹੈ ਆਵਾਜ਼ ਆਈ ਏ ਮੱਝ ਮਰ ਗਈ ਹੈ ਜੀ ਬੱਚਿਆਂ ਦੇ ਮੂੰਹੋਂ ਦੁੱਧ ਖੁੱਸ ਗਿਆ ਏ
ਹਾਂ ਫਿਰ ਇੱਕ ਦਿਨ ਬਲਦਾਂ ਦੀ ਜੋੜੀ ਮਰ ਗਈ, ਫਸਲਾਂ ਬੀਜਣੀਆਂ ਜਿਹੜੀਆਂ ਮੁਸ਼ਕਲ ਹੋ ਗਈਆਂ, ਤੇ ਜਿਹੜੀਆਂ ਫਸਲਾਂ ਬੀਜੀਆਂ ਸਨ, ਇੱਕ ਦਿਨ ਗੜੇ ਪੈ ਗਏ, ਮੀਂਹ ਪਿਆ, ਉਹ ਫਸਲਾਂ ਵੀ ਤਬਾਹ ਹੋ ਗਈਆਂ। ਗੁਰੂ ਪਿਆਰਿਓ ਹਰ ਪਾਸਿਓਂ ਮਾਰ ਪੈਣੀ ਸ਼ੁਰੂ ਹੋ ਗਈ, ਤੇ ਲੋਕਾਂ ਦੇ ਵਿੱਚ ਗੱਲਾਂ ਤੁਰ ਪਈਆਂ। ਕਿਤੇ ਵੇਖਿਆ ਸੀ ਨਾ, ਇਹਨੂੰ ਕਿਹਾ ਸੀ ਤੂੰ ਪੀਰਖਾਨਾ ਢਾਇਆ ਈ, ਇਹਦਾ ਤੈਨੂੰ ਭੁਗਤਣਾ ਪਵੇਗਾ। ਪੈਣ ਲੱਗ ਪਈ ਨਾ ਮਾਰ ਗੁਰੂ ਪਿਆਰਿਓ। ਇਹਨਾਂ ਗੱਲਾਂ ਦੇ ਦੌਰਾਨ ਹੀ ਇੱਕ ਮੰਚਲੇ ਨੇ ਆ ਕੇ ਇਹ ਵੀ ਗੱਲ ਆਖ ਦਿੱਤੀ ਕਿ ਮੈਨੂੰ ਰਾਤ ਪੀਰ ਦੇ ਦਰਸ਼ਨ ਦਿੱਤੇ। ਉਹ ਪੀਰ ਕਹਿੰਦਾ ਇਹਨੂੰ ਆਪਣੇ ਪਿੰਡ ਚੋਂ ਕੱਢ ਦਿਓ, ਨਹੀਂ ਤਾਂ ਮੈਂ ਸਾਰਾ ਪਿੰਡ ਉਜਾੜ ਦਿਆਂਗਾ। ਗੁਰੂ ਪਿਆਰਿਓ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ। ਆਖਿਰ ਪਿੰਡ ਦੇ ਲੋਕਾਂ ਨੇ ਜਾ ਕੇ ਤੀਰਥ ਮੰਝ ਨੂੰ ਆਖਿਆ, ਭਰਾ ਪਿੰਡ ਛੱਡ ਦੇ, ਨਹੀਂ ਤਾਂ ਸਾਰੇ ਪਿੰਡ ਨੂੰ ਭੁਗਤਣੀ ਪਵੇਗੀ। ਉਹਨੇ ਸੱਤ ਵਜੋਂ ਆਖਿਆ, ਇੰਨੀਆਂ ਜ਼ਮੀਨਾਂ ਦਾ ਮਾਲਕ ਸਭ ਕੁਝ ਛੱਡ ਕੇ ਸਿੱਖੀ ਕਮਾਉਣ ਵਾਸਤੇ ਪਿੰਡੋਂ ਬਾਹਰ ਚਲਿਆ ਗਿਆ। ਪਿੰਡੋਂ ਬਾਹਰ ਬਾਹਰ ਜਾ ਕੇ ਦੂਸਰੇ ਪਿੰਡ ਦੇ ਨਜ਼ਦੀਕ ਚੂਹ ਦੇ ਵਿੱਚ ਜਾ ਕੇ ਕੁੱਲੀ ਬੰਨ ਲਈ, ਘਾਹ ਖੋਤਦਾ, ਘਾਹ ਖੋਤ ਕੇ ਵੇਚ ਕੇ ਆਪਣਾ ਗੁਜ਼ਾਰਾ ਚਲਾਉਣ ਲੱਗ ਪਿਆ। ਗੁਰੂ ਪਿਆਰਿਓ ਉਧਰ ਤਾਰਾਂ ਖੜਕੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਗੁਰਸਿੱਖ ਪਿਆਰੇ ਨੂੰ ਸੱਦਿਆ ਹੈ, ਉਹਦੇ ਹੱਥ ਚਿੱਠੀ ਫੜਾਈ, ਲੈ ਭਾਈ ਫਲਾਨੇ ਥਾਂ ਸਾਡਾ ਗੁਰਸਿੱਖ ਪਿਆਰਾ ਬੈਠਾ ਹੈ, ਉਹਨੂੰ ਜਾ ਕੇ ਸਾਡੀ ਚਿੱਠੀ ਦੇਣੀ ਹੈ। ਪਰ ਖਿਆਲ ਰੱਖੀ ਚਿੱਠੀ ਦੇਣ ਤੋਂ ਪਹਿਲਾਂ 20 ਰੁਪਏ ਲੈਣੇ ਨੇ। ਗੁਰੂ ਪਿਆਰਿਓ ਇਹ ਵੀ ਵੱਡੀ ਪਰਖ ਹੈ, 20 ਰੁਪਇਆਂ ਦੀ ਰਕਮ ਕੋਈ ਛੋਟੀ ਜਿਹੀ ਨਹੀਂ ਸੀ, ਵੱਡੀ ਰਕਮ ਹੈ। ਉਹ ਵਿਚਾਰਾ ਘਾਹ ਖੋਦ ਕੇ ਗੁਜ਼ਾਰਾ ਕਰਦਾ ਹੈ। ਇਹ ਗੁਰਸਿੱਖ ਪਿਆਰਾ ਆਇਆ, ਵੇਖਦਾ ਹੈ ਕਿ ਗੁਰੂ ਦਾ ਪਿਆਰਾ ਕੈਸੇ ਰੰਗ ਦੇ ਵਿੱਚ ਰੱਤਿਆ ਹੋਇਆ ਹੈ। ਸੱਚਮੁੱਚ ਬੜੀ ਕਿਰਪਾ ਹੈ, ਆ ਇੱਕ ਹੱਥ ਦੇ ਨਾਲ ਰੰਬਾ ਚਲਾਉਂਦਾ ਹੈ, ਇਹ ਕਿਰਤ ਕਰ ਰਿਹਾ ਹੈ ਤੇ ਨਾਲ ਰਸਨਾ ਤੋਂ ਨਾਮ ਜਪ ਰਿਹਾ ਹੈ। ਇਹ ਤਾਂ ਗੁਰੂ ਦਾ ਪਿਆਰਾ ਦੋਹਰੀਆਂ ਕਮਾਈਆਂ ਕਰਦਾ ਹੈ। ਅੰਮ੍ਰਿਤ ਸਰ ਤੋਂ ਆਇਆ ਇਹ ਗੁਰਸਿੱਖ ਪਿਆਰਾ ਇਹ ਤੀਰਥ ਮੰਝ ਨੂੰ ਦੋਹਰੀਆਂ ਕਮਾਈਆਂ ਕਰਦਿਆਂ ਹੋਇਆ ਵੇਖ ਕੇ ਇੰਜ ਹੈਰਾਨ ਹੁੰਦਾ।

ਅੰਮ੍ਰਿਤਸਰ ਤੋਂ ਆਇਆ ਗੁਰਸਿੱਖ ਪਿਆਰਾ ਕਿੰਨਾ ਚਿਰ ਟਿਕਟਕੀ ਲਗਾ ਕੇ ਵੇਖਦਾ ਰਿਹਾ ਏ ਕਿ ਇਹ ਗੁਰਸਿੱਖ ਪਿਆਰਾ ਦੋਹਰੀਆਂ ਕਮਾਈਆਂ ਕਰ ਰਿਹਾ ਏ ਬੜੀ ਬਖਸ਼ਿਸ਼ ਆ ਗੁਰੂ ਦੀ ਇਸ ਤੇ ਉਧਰ ਭਾਈ ਮਾਂਡੀ ਆਪਣੇ ਰਸ ਦੇ ਵਿੱਚ ਲੱਗੇ ਹੋਏ ਨੇ ਤੇ ਜਦੋਂ ਘਾਹ ਖੋਦਿਆ ਹੋਇਆ ਘਾਹ ਦੇ ਨਾਲ ਹੱਥ ਦਾ ਰੁੱਗ ਭਰ ਗਿਆ ਪਿਛਾਂਹ ਢੇਰੀ ਤੇ ਸੁੱਟਣ ਲੱਗਾ ਜਦੋਂ ਪਿਛਾਂਹ ਨਿਗਾਹ ਮਾਰੀ ਗੁਰਸਿੱਖ ਪਿਆਰੇ ਨੂੰ ਵੇਖ ਕੇ ਉੱਥੇ ਹੀ ਗੁਰਸਿੱਖ ਪਿਆਰੇ ਦੇ ਚਰਨਾਂ ਤੇ ਡਿੱਗ ਪਿਆ ਉਸ ਵੇਲੇ ਸਿੱਖ ਨੂੰ ਵੇਖ ਕੇ ਸਿੱਖ ਦੇ ਮਨ ਵਿੱਚ ਇੰਨਾ ਚਾਉ ਉਪਜਦਾ ਸੀ ਕਿ ਗੁਰੂ ਪਿਆਰਿਓ ਕਿ ਦੱਸਣ ਤੋਂ ਬਾਹਰੀ ਗੱਲ ਹੈ ਅੱਜ ਤਾਂ ਸਿੱਖ ਜਿਹੜਾ ਇਹ ਸਿੱਖੀ ਸਿੱਖ ਦਾ ਵੈਰੀ ਬਣਿਆ ਫਿਰਦਾ ਹੈ ਆਪਾਂ ਵੇਖ ਰਹੇ ਹਾਂ ਕਿ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਵਾਲੇ ਵੀ ਪੱਗਾਂ ਵਾਲੇ ਹੀ ਸਨ ਭਾਵੇਂ ਕਿ ਉਹ ਕੂੜ ਦੇ ਨਾਲ ਐਸੇ ਇੱਕਮਿੱਕ ਹੋਏ ਸੀ ਕਿ ਉਹਨਾਂ ਨੂੰ ਦੀਂਦਾ ਹੀ ਕੱਖ ਨਹੀਂ ਸੀ ਸੱਚ ਨਾਉਂ ਦੀ ਸ਼ੈ ਉਹਨਾਂ ਨੂੰ ਨਜ਼ਰ ਹੀ ਨਹੀਂ ਸੀ ਆਉਂਦੀ ਐਸਾ ਕੂੜ ਦੇ ਉਹਨਾਂ ਦੇ ਅੱਖਾਂ ਮੂਹਰੇ ਪਰਦਾ ਪਾਇਆ ਸੀ ਮੈਂ ਗੱਲ ਸੀਮਤ ਕਰਾਂ ਕਿਉਂਕਿ ਸਾਨੂੰ ਸਿਰਫ 40 ਮਿੰਟ ਮਿਲੇ ਹੈ 40 ਮਿੰਟਾਂ ਵਿੱਚ ਅਸੀਂ ਇਤਿਹਾਸ ਪੂਰਾ ਕਰਨਾ ਇਸ ਲਈ ਮੈਂ ਬੇਨਤੀ ਕਰਾਂ ਕਿ ਭਾਈ ਧੀ ਸਮਝਣੀ ਇਸ ਗੁਰਸਿੱਖ ਪਿਆਰੇ ਦੇ ਚਰਨਾਂ ਤੇ ਢਹਿ ਪਏ ਗੁਰਸਿੱਖ ਪਿਆਰੇ ਨੇ ਜਦੋਂ ਦੱਸਿਆ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਗੁਰੂ ਪਿਆਰਿਓ ਖੁਸ਼ੀ ਦੀ ਹੱਦ ਨਾ ਰਹੀ ਨੈਣਾ ਚੋਂ ਪਰਲ ਪਰਲ ਅਥਰੂ ਵਗਣ ਲੱਗ ਪਏ ਨੈਣਾ ਦੇ ਕੋਸੇ ਪਾਣੀ ਦੇ ਨਾਲ ਗੁਰਸਿੱਖ ਪਿਆਰੇ ਨੇ ਚਰਨ ਧੋ ਦਿੱਤੇ ਉੱਠਿਆ ਬੇਨਤੀ ਕੀਤੀ ਗੁਰੂ ਪਿਆਰਿਓ ਸਤਿਗੁਰਾਂ ਨੇ ਜਿਹੜੀ ਚਿੱਠੀ ਭੇਜੀ ਹੈ ਉਹ ਮੈਨੂੰ ਬਖਸ਼ ਦਿਓ ਗੁਰਸਿੱਖ ਪਿਆਰੇ ਨੇ ਆਖਿਆ ਨਹੀਂ ਗੁਰਸਿੱਖ ਪਿਆਰਿਓ ਸਤਿਗੁਰਾਂ ਨੇ ਹੁਕਮ ਕੀਤਾ ਏ ਕਿ ਪਹਿਲਾਂ 20 ਰੁਪਏ ਲੈਣੇ ਨੇ ਫਿਰ ਚਿੱਠੀ ਦੇਣੀ ਹੈ ਇਹ ਗੁਰਸਿੱਖ ਪਿਆਰਿਓ ਨੂੰ ਨਾਲ ਲੈ ਕੇ ਆਪਣੀ ਕੁੱਲੀ ਦੇ ਵਿੱਚ ਆਇਆ ਏ ਕੁੱਲੀ ਵਿੱਚ ਆ ਕੇ ਆਪਣੀ ਘਰਵਾਲੀ ਨੂੰ ਦੱਸਿਆ ਉਹਦੇ ਨਾਲ ਮਸ਼ਵਰਾ ਕਰਕੇ ਹੁਣ ਗਏ ਨੇ ਉਸ ਸੇਠ ਦੇ ਕੋਲ ਜਿੱਥੇ ਇਹ ਘਾਹ ਵੇਚਿਆ ਕਰਦਾ ਕਰਦੇ ਸਨ ਉਸ ਸੇਠ ਕੋਲ ਜਾ ਕੇ ਬੇਨਤੀ ਕੀਤੀ ਹੈ ਗੁਰੂ ਪਿਆਰਿਓ ਸਾਨੂੰ ਮਾਇਆ ਦੀ ਲੋੜ ਹੈ ਅਸੀਂ ਤੇਰੇ ਕੋਲ ਨੌਕਰੀ ਜਿਹੜੀ ਹੈ ਮੇਰੀ ਘਰਵਾਲੀ ਤੁਹਾਡੇ ਝੂਠੇ ਭਾਂਡੇ ਮਾਂਜਦਿਆਂ ਕਰੇਗੀ ਤੁਹਾਡੇ ਘਰ ਦੇ ਕੰਮ ਕਾਰ ਕਰਦਿਆਂ ਕਰੇਗੀ ਤੇ ਮੈਂ ਵੀ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਹੋਈ ਤੁਹਾਡੀ ਨੌਕਰੀ ਕਰਾਂਗਾ ਚਾਕਰੀ ਕਰਾਂਗਾ ਮੈਨੂੰ 20 ਰੁਪਇਆਂ ਦੀ ਰਕਮ ਦੇ ਦਿਓ ਸੋ ਗੁਰੂ ਪਿਆਰਿਓ ਘਰ ਵਾਲੀ ਦੇ ਇਸ ਨੌਕਰੀ ਦੇ ਬਦਲੇ ਦੇ ਵਿੱਚ ਸੇਠ ਨੇ 20 ਰੁਪਇਆਂ ਦੀ ਰਕਮ ਦੇ ਦਿੱਤੀ ਹੈ ਤੇ ਇਹ 20 ਰੁਪਏ ਦੇ ਕੇ ਜਦੋਂ ਸਤਿਗੁਰਾਂ ਦੀ ਚਿੱਠੀ ਲਈ ਲਾ ਕੇ ਮਸਤਕ ਦੇ ਨਾਲ ਖੋਲ ਕੇ ਪੜ੍ਹੀ ਹੈ ਚਿੱਠੀ ਦੇ ਵਿੱਚ ਸਿਰਫ ਇੰਨਾ ਹੀ ਲਿਖਿਆ ਏ ਤੀਰਥ ਮੰਜ ਅੰਮ੍ਰਿਤਸਰ ਆ ਜਾ ਗੁਰੂ ਪਿਆਰਿਓ ਸਤਿਗੁਰਾਂ ਨੇ ਸੱਦਿਆ ਏ ਇੰਨਾ ਹੀ ਚਾਅ ਬਣਾਏ ਕਿ ਸੰਗਤਾਂ ਦੀਆਂ ਭੀੜਾਂ ਵਿੱਚ ਘਿਰੇ ਰਹਿਣ ਵਾਲੇ ਸਤਿਗੁਰਾਂ ਨੂੰ ਤੀਰਥ ਮੰਜ ਤੇਰੇ ਵਰਗਾ ਕਿਰਮ ਵੀ ਯਾਦ ਹੈ ਸਤਿਗੁਰਾਂ ਨੇ ਤੇਰਾ ਨਾਂ ਲੈ ਕੇ ਤੈਨੂੰ ਸੱਦਿਆ ਈ ਤੈਨੂੰ ਬੁਲਾਇਆ ਈ ਸਤਿਗੁਰਾਂ ਨੇ ਯਾਦ ਕੀਤਾ ਗੁਰੂ ਪਿਆਰਿਓ ਇਹ ਅੰਮ੍ਰਿਤਸਰ ਵੱਲ ਨੂੰ ਤੁਰ ਪਿਆ ਏ ਜਦੋਂ ਅੰਮ੍ਰਿਤਸਰ ਪਹੁੰਚਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨ ਪਰਸੇ ਸਤਿਗੁਰਾਂ ਨੇ ਆਖਿਆ ਤੀਰਥ ਮੰਜ ਸੇਵਾ ਕਰਿਆ ਕਰ ਸਮਾਂ ਆਉਣ ਤੇ ਸਿੱਖੀ ਜਿਹੜੀ ਹੈ ਤੈਨੂੰ ਸੰਪੂਰਨ ਰੂਪ ਵਿੱਚ ਮਿਲ ਜਾਵੇਗੀ ਪਰ ਪਹਿਲਾਂ ਅਜੇ ਸੇਵਾ ਦੀ ਘਾਟ ਹੈ ਸੇਵਾ ਕਰਨੀ ਪਵੇਗੀ ਸੱਤ ਵਚਨ ਸਤਿਗੁਰੂ ਜੀ ਗੁਰੂ ਕੇ ਲੰਗਰ ਦੀਆਂ ਲੱਕੜਾਂ ਲਿਆਉਣ ਦੀ ਸੇਵਾ ਮਿਲ ਗਈ ਗੁਰੂ ਪਿਆਰਿਓ ਇਹ ਲੱਕੜਾਂ ਲਿਆਉਂਦਾ ਗੁਰੂ ਕੇ ਲੰਗਰ ਵਿੱਚ ਸੁੱਟਦਾ ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਏ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰੋਕ ਲਿਆ ਕਹਿੰਦੇ ਤੀਰਥ ਮੰਜ ਸੇਵਾ ਕਰਦਾ ਹੁੰਦਾ ਹਾਂਜੀ ਸਤਿਗੁਰੂ ਜੀ ਸੇਵਾ ਕਰਦਾ ਹੁੰਦਾ ਜੀ ਲੱਕੜਾਂ ਲਿਆ ਕੇ ਗੁਰੂ ਕੇ ਲੰਗਰ ਦੇ ਵਿੱਚ ਮੈਂ ਸੇਵਾ ਜਿਹੜੀ ਨਿਭਾ ਰਿਹਾ ਹਾਂ ਤੇ ਫਿਰ ਪ੍ਰਸ਼ਾਦਾ ਕਿੱਥੋਂ ਛਕਦਾ ਸਤਿਗੁਰੂ ਜੀ ਗੁਰੂ ਕੇ ਲੰਗਰ ਚੋਂ ਸਤਿਗੁਰੂ ਜੀ ਕਹਿੰਦੇ ਅੱਛਾ ਤੀਰਥ ਮੰਜ ਫੇਰ ਤਾਂ ਤੂੰ ਆਪਣੀ ਕਿਰਤ ਦਾ ਫਲ ਨਾਲੋ ਨਾਲ ਲਈ ਜਾਂਦਾ ਏ ਇੱਧਰ ਕਿਰਤ ਕਰਦਾ ਏ ਤੇ ਇੱਧਰ ਕਿਰਤ ਦੀ ਮਜ਼ਦੂਰੀ ਜਿਹੜੀ ਹੈ ਉਹ ਲਈ ਜਾਂਦਾ ਏ ਗੁਰੂ ਪਿਆਰਿਓ ਜੇ ਹੁੰਦਾ ਸਾਡੇ ਵਰਗਾ ਸਿੱਖ ਦੇ ਪਤਾ ਨੀ ਕਿੰਨੇ ਕੁ ਉਲਾਂਭੇ ਦਿੰਦਾ ਸਤਿਗੁਰੂ ਜੀ ਤਾਂ ਇੰਨੀ ਗੱਲ ਕਹਿ ਕੇ ਤੁਰ ਗਏ ਨੇ ਇਹਨੇ ਮਾਰਿਆ ਢੱਡ ਤੇ ਹੱਥ ਉਹ ਕਹਿੰਦਾ ਕਮਲਿਆ ਤੂੰ ਸਾਰੀ ਮੇਰੀ ਜਿਹੜੀ ਏ ਸੇਵਾ ਜਿਹੜੀ ਉਹ ਇਹਦੇ ਵਿੱਚ ਹੀ ਸਾਰ ਦਿੱਤੀ ਕਹਿੰਦਾ
ਸਤਿਗੁਰੂ ਜੀ ਆਪ ਜੀ ਦਾ ਸ਼ੁਕਰ ਹੈ ਮੈਨੂੰ ਬਚਾ ਲਿਆ, ਨਹੀਂ ਤਾਂ ਮੈਂ ਤਾਂ ਸੇਵਾ ਆਪਣੇ ਪੇਟ ਦੀ ਅੱਗ ਵਿੱਚ ਹੀ ਸਾੜੀ ਜਾਂਦਾ ਸਾਂ, ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਾ, ਪਾਤਸ਼ਾਹ ਜੀ ਤੁਸੀਂ ਮੇਰੀ ਘਾਲ ਬਚਾ ਲਈ, ਮੇਰੀ ਸੇਵਾ ਬਚਾ ਲਈ, ਹੁਣ ਅੱਜ ਤੋਂ ਸ਼ੁਰੂ ਕਰ ਦਿੱਤਾ ਏ। ਇਹਨੇ ਪਹਿਲਾਂ ਇੱਕ ਪੰਡ ਲੱਕੜਾਂ ਦੀ ਲੈ ਕੇ ਆਉਣੀ, ਉਹ ਗੁਰੂ ਕੇ ਲੰਗਰ ਦੇ ਵਿੱਚ ਸੁੱਟਣੀ, ਫਿਰ ਦੂਸਰੀ ਪੰਡ ਲਿਆਉਣੀ, ਉਹ ਬਾਹਰ ਵੇਚ ਕੇ ਫਿਰ ਆਪ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ। ਜੇ ਕੋਈ ਪੈਸਾ ਬਚ ਜਾਣਾ ਤਾਂ ਉਹ ਵੀ ਗੁਰੂ ਕੀ ਗੋਲਕ ਵਿੱਚ ਗੁਰੂ ਕੇ ਲੰਗਰ ਵਿੱਚ ਪਾ ਦੇਣਾ। ਗੁਰੂ ਪਿਆਰੋ ਸਮਾਂ ਹੁਣ ਜਿਹੜਾ ਇਹ ਉਹ ਆ ਗਿਆ ਏ ਜਦੋਂ ਇਸ ਨੂੰ ਹੁਣ ਉਹ ਡਿਗਰੀ ਮਿਲਣੀ ਹੈ ਜਦੋਂ ਸਾਰੇ ਤਰਸਦੇ ਤੇ ਗੁਰੂ ਦੇ ਘਰ ਦੇ ਵਿੱਚ ਗੁਰੂ ਦੀਆਂ ਵੱਡੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ ਜਾਣਾ ਏ। ਆ ਗਿਆ ਇਹ ਸਮਾਂ। ਇੱਕ ਦਿਨ ਇਹ ਲੱਕੜਾਂ ਲੈਣ ਗਿਆ, ਵੇਖਦਾ ਓ ਸਾਹਮਣੇ ਕੋਈ ਘਟਾ ਉੱਠੀ ਏ, ਵੇਖਦਿਆਂ ਹੀ ਇਹ ਕਾਲੀ ਘਟਾ ਕਾਲੀ ਤੂਫਾਨ ਵਾਂਗੂ ਇਹ ਹਨੇਰੀ ਇੰਨੀ ਤੇਜ਼ ਵਗਦੀ ਏ ਕਿ ਇਹਨੇ ਸਿਰ ਤੇ ਲੱਕੜਾਂ ਚੱਕੀਆਂ ਹੋਈਆਂ ਨੇ, ਇੱਕ ਪੈਰ ਇਹ ਗਾਂਹ ਨੂੰ ਕਰਦਾ ਏ, ਹਵਾ ਇਹਨੂੰ ਧੱਕ ਕੇ ਦੋ ਪੈਰ ਪਿਛਾਂਹ ਨੂੰ ਲੈ ਜਾਂਦੀ ਏ। ਇਸੇ ਹੀ ਕਸ਼ਮ ਕਸ਼ ਦੇ ਵਿੱਚ ਕਿਤੇ ਗਾਂਹ ਨੂੰ ਜਾਂਦਾ ਏ, ਕਿਤੇ ਪਿਛਾਂਹ ਨੂੰ ਆਉਂਦਾ ਏ। ਇਹ ਇੱਕ ਅੱਧ ਢੱਠੇ ਖੂਹ ਦੇ ਵਿੱਚ ਡਿੱਗ ਪੈਂਦੇ ਨੇ। ਕਈ ਵਿਅਕਤੀ ਕਹਿਣਗੇ ਸਿਰਫ ਇਹ ਨਿਰੀਆਂ ਪੂਰੀਆਂ ਢਾਡੀਆਂ ਦੀਆਂ ਬਣਾਈਆਂ ਗੱਲਾਂ ਨੇ। ਗੁਰੂ ਪਿਆਰੋ ਅੱਜ ਵੀ ਤੁਸੀਂ ਸੁਲਤਾਨ ਵਿੰਡ ਜਿਹੜਾ ਅੰਮ੍ਰਿਤਸਰ ਜਦੋਂ ਸ਼ਹੀਦਾਂ ਦੇ ਗੁਰਦੁਆਰੇ ਤੋਂ ਆਪਾਂ ਤਰਨ ਤਾਰਨ ਸਾਹਿਬ ਨੂੰ ਜਾਂਦੇ ਹਾਂ, ਸੁਲਤਾਨ ਵਿੰਡ ਰਸਤੇ ਵਿੱਚ ਆਉਂਦਾ ਨਹਿਰ ਦੇ ਕੰਢੇ ਤੇ, ਉੱਥੇ ਅੱਜ ਵੀ ਇਹ ਭਾਈ ਮਾਂਝ ਜੀ ਦਾ ਖੂਹ ਜਿਹੜਾ ਹੈ ਉਹ ਮੌਜੂਦ ਹੈ। ਭਾਈ ਮਾਂਝ ਜੀ ਦਾ ਗੁਰੂ ਘਰ ਬੜਾ ਸ਼ਾਨਦਾਰ ਬਣਿਆ ਹੋਇਆ ਹੈ ਤੇ ਉਹ ਖੂਹ ਬਕਾਇਦਾ ਤੌਰ ਤੇ ਸੰਭਾਲ ਕੇ ਜਿਹੜਾ ਯਾਦਗਾਰ ਵਜੋਂ ਰੱਖਿਆ ਹੋਇਆ ਹੈ। ਇਸ ਖੂਹ ਵਿੱਚ ਡਿੱਗ ਪਏ ਤੇ ਆਪਣੇ ਸਿਰ ਤੋਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਨਹੀਂ ਡਿੱਗਣ ਦਿੱਤੀਆਂ, ਕੁਝ ਸੱਟਾਂ ਵੀ ਲੱਗੀਆਂ, ਪਰ ਸਾਰੀ ਰਾਤ ਇਸ ਲੱਕੜਾਂ ਦੀ ਪੰਡ ਨੂੰ ਸਿਰ ਤੇ ਚੱਕੀ ਪਾਣੀ ਵਿੱਚ ਖਲੋਤੇ ਰਹੇ। ਜੇ ਸਾਡੇ ਵਰਗਾ ਹੁੰਦਾ ਪਤਾ ਨਹੀਂ ਕਿੰਨੇ ਇੱਥੇ ਵੀ ਉਲਾਂਭੇ ਦਿੰਦਾ, ਪਾਤਸ਼ਾਹ ਜੀ ਹੱਜ ਤਾਂ ਹੱਦ ਹੀ ਕਰ ਦਿੱਤੀ, ਮੈਨੂੰ ਖੂਹ ਵਿੱਚ ਹੀ ਸੁੱਟ ਦਿੱਤਾ ਏ, ਪਰ ਨਹੀਂ ਇੱਥੇ ਇਹ ਅਰਦਾਸ

ਆਪਣੇ ਪੁੱਤਰਾਂ ਨੂੰ ਬਾਪ ਇਹੋ ਜਿਹੀ ਤਕਲੀਫ ਵਿੱਚ ਕਿਵੇਂ ਵੇਖ ਸਕਦਾ ਹੈ। ਸਾਡੇ ਤੋਂ ਹੀ ਨਹੀਂ ਪੁੱਤ ਬਣਿਆ ਜਾਂਦਾ, ਬਾਪੂ ਤਾਂ ਜਿਹੜਾ ਹੈ ਹਮੇਸ਼ਾ ਹੀ ਸਾਡਾ ਬਾਪ ਹੈ। ਚਰਨ ਸਤਿਗੁਰ ਏਕ ਪੈਦਾ ਜਾਏ ਚੱਲ, ਸਤਿਗੁਰੂ ਕੋਟ ਪੈਦਾ ਆਗੇ ਹੋਏ ਲੇਟ ਹੈ। ਸਾਡੇ ਕੋਲ ਨੀ ਕੋਈ ਕਦਮ ਪੁੱਟਿਆ ਜਾਂਦਾ, ਅਸੀਂ ਇੱਕ ਕਦਮ ਪੁੱਟ ਕੇ ਵੇਖੀਏ ਤਾਂ ਸਹੀ, ਸਤਿਗੁਰੂ ਜੀ ਤਾਂ ਕਰੋੜਾਂ ਹੀ ਕਦਮ ਚੱਲ ਕੇ ਸਾਨੂੰ ਆਪਣੇ ਗੱਲ ਨਾਲ ਲਾਉਣ ਵਾਸਤੇ ਤਿਆਰ ਬਰਤਿਆਰ ਨੇ, ਪਰ ਸਾਡੇ ਤੋਂ ਤੁਰਿਆ ਨਹੀਂ ਜਾਂਦਾ। ਗੁਰੂ ਪਿਆਰੇ ਸਤਿਗੁਰੂ ਜੀ ਦੇ ਹੁਕਮ ਕਰਨ ਦੀ ਦੇਰ ਹੈ, ਗੁਰਸਿੱਖ ਪਿਆਰੇ ਮਗਰੇ ਮਗਰੇ ਕੋਈ ਰੱਸੇ ਲੈ ਕੇ ਤੁਰ ਪਿਆ ਹੈ, ਕੋਈ ਸਤਿਗੁਰੂ ਜੀ ਦਾ ਜੋੜਾ ਲੈ ਕੇ ਤੁਰ ਪਿਆ ਹੈ, ਕਿਸੇ ਨੇ ਘੋੜਾ ਫੜਿਆ ਹੋਇਆ ਹੈ, ਪਰ ਸਤਿਗੁਰੂ ਜੀ ਲੰਘੇ ਪੈਰੀ ਵਾਹੋਦਾਈ ਤੁਰੇ ਜਾਂਦੇ ਨੇ, ਮਗਰੇ ਗੁਰਸਿੱਖ ਪਿਆਰੇ ਤੁਰੇ ਜਾਂਦੇ ਨੇ, ਪਹੁੰਚ ਗਏ ਨੇ ਸੁਲਤਾਨਵਿੰਦ ਇਸ ਖੂਹ ਦੇ ਕਿਨਾਰੇ ਤੇ। ਸਤਿਗੁਰੂ ਜੀ ਨੇ ਹੁਕਮ ਕੀਤਾ ਖੂਹ ਦੇ ਵਿੱਚ ਰੱਸਾ ਸੁੱਟਿਆ ਜਾਵੇ, ਗੁਰਸਿੱਖ ਪਿਆਰਿਆਂ ਨੇ ਖੂਹ ਵਿੱਚ ਰੱਸਾ ਸੁੱਟਿਆ ਤੇ ਕਹਿੰਦੇ ਭਾਈ ਜਿਹੜਾ ਵੀ ਤੂੰ ਹੈ ਆ ਰੱਸਾ ਫੜ ਤੇ ਬਾਹਰ ਆ ਜਾ। ਕਹਿੰਦਾ ਨਹੀਂ ਜੀ, ਪਹਿਲਾਂ ਮੈਂ ਗੁਰੂ ਕੇ ਲੰਗਰ ਦੀਆਂ ਲੱਕੜਾਂ ਬਾਹਰ ਕੱਢਾਂਗਾ। ਉਸ ਰੱਸੇ ਦੇ ਨਾਲ ਗੁਰੂ ਕੇ ਲੰਗਰ ਦੀਆਂ ਲੱਕੜਾਂ ਬੰਨੀਆਂ, ਗੁਰਸਿੱਖ ਪਿਆਰਿਆਂ ਨੇ ਲੱਕੜਾਂ ਕੱਢੀਆਂ, ਫਿਰ ਦੁਬਾਰਾ ਰੱਸਾ ਜਦੋਂ ਬਰਾਇਆ ਭਾਈ ਤੀਰ ਸਮੰਜ ਜੀ ਬਾਹਰ ਆਏ ਨੇ, ਉਸੇ ਤਰ੍ਹਾਂ ਲਿਪੜੇ ਤਿਪੜੇ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਲਾਵੇ ਚ ਲੈ ਲਿਆ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਛਾਤੀ ਦੇ ਨਾਲ ਲੱਗਿਆ, ਜਿਵੇਂ ਮਨ ਦਾ ਕਣ ਪਾ ਲਿਆ ਹੋਏ, ਨੈਣਾਂ ਵਿੱਚੋਂ ਪਿਆਰ ਦੇ ਪਰਲ ਪਰਲ ਥਰੂ ਵਗਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਤੀਰ ਸਮਾਜ ਤੇਰੀ ਸੇਵਾ ਪ੍ਰਵਾਨ ਹੋਈ, ਅੱਜ ਮੰਗ ਲਾ ਜੋ ਵੀ ਮੰਗੇਗਾ ਉਹੀ ਮਿਲੇਗਾ। ਗੜਗੜਾ ਉੱਠਿਆ ਕਹਿੰਦਾ ਪਾਤਸ਼ਾਹ ਜੀ ਜੇ ਹੁਣ ਵੀ ਮੈਂ ਮੰਗਣਾ ਹੀ ਹੈ ਤਾਂ ਫਿਰ ਬਖਸ਼ਿਸ਼ ਕਾਹਦੀ ਹੈ, ਮੇਰੀ ਮੰਗਣ ਵਾਲੀ ਬਿਰਤੀ ਮਾਰ ਦਿਓ, ਮੈਂ ਅੱਜ ਤੋਂ ਬਾਅਦ ਆਜ਼ਾਦੀ ਹੋ ਜਾਵਾਂ, ਮੈਨੂੰ ਭੁੱਖੀ ਕੋਈ ਨਾ ਰਹੇ, ਮੈਨੂੰ ਆਜ਼ਾਦੀ ਬਣਾ ਦਿਓ। ਭਾਈ ਤੀਰ ਸਮਾਜ ਦੀ ਸਤਿਗੁਰੂ ਜੀ ਨੇ ਹਜ਼ੂਰ ਹੱਥ ਜੋੜ ਕੇ ਇਹ ਆਜ਼ਾਦੀ ਬਣਦੀ ਕਾਮਨਾ ਬੇਨਤੀ ਇੰਜ ਕਰਦੇ ਨੇ।

0: ਕੇ ਖੇਡਾ ਖੇਡਾ ਦਾ ਕੀ ਮੌਲਾ
1: ਤੇ

0: ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰ ਖਲੋ ਕੇ ਬੇਨਤੀ ਕਰਦਾ ਹੈ ਦੀ ਸਮੰਡ, ਸਤਿਗੁਰੂ ਜੀ ਮੈਨੂੰ ਅਜਾਚੀ ਬਣਾ ਦਿਓ, ਮੇਰੀ ਮੰਗਣ ਵਾਲੀ ਬਿਰਤੀ ਮਾਰ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੁੱਠੇ ਕਹਿੰਦੇ ਵਾਹ ਤੀਰਥ ਮੰਡ, ਇੰਨੀ ਘਾਲਣਾ ਘਾਲ ਕੇ ਅਜਾਚੀ ਹੋਣਾ ਮੰਗਿਆ ਈ, ਠੀਕ ਹੈ ਤੂੰ ਅਜਾਚੀ ਹੋ, ਪਰ ਅੱਜ ਸਾਡਾ ਦਿਲ ਕਰਦਾ ਏ ਕਿ ਕੁਝ ਨਾ ਕੁਝ ਤੈਨੂੰ ਜ਼ਰੂਰ ਦਈਏ, ਕੁਝ ਨਾ ਕੁਝ ਜ਼ਰੂਰ ਮੰਗ। ਅੱਛਾ ਸਤਿਗੁਰੂ ਜੀ, ਬਸ ਫਿਰ ਇਹੀ ਜੋਦੜੀ ਆ ਜੀ, ਅੱਜ ਤੋਂ ਬਾਅਦ ਕਿਸੇ ਵੀ ਗੁਰਸਿੱਖ ਪਿਆਰੇ ਦੀ ਇੰਨੀ ਕਰੜੀ ਪ੍ਰੀਖਿਆ ਨਾ ਲਿਓ। ਅਸੀਂ ਕਲਯੁਗੀ ਜੀਵ ਆ ਨਾ ਪਾਤਸ਼ਾਹ ਜੀ, ਪਤਾ ਨੀ ਕਿਸੇ ਵੀ ਵੇਲੇ ਜਿਹੜੇ ਹਾਂ ਉਹ ਤਿਲਕ ਸਕਦੇ ਹਾਂ। ਅੱਗੋ ਤੋਂ ਸਾਡੀ ਬਾਂਹ ਫੜੀ ਰੱਖਿਓ, ਆਪ ਬਖਸ਼ਿਸ਼ਾਂ ਕਰਕੇ ਏਡੀ ਪ੍ਰੀਖਿਆ ਨਾ ਲਿਓ। ਸਤਿਗੁਰੂ ਜੀ ਨੇ ਹੁਣ ਤਾਂ ਬਖਸ਼ਿਸ਼ਾਂ ਦਾ ਮੀਂਹ ਪਾ ਦਿੱਤਾ, ਕਹਿੰਦੇ ਵਾਹ ਤੀਰਥ ਮੰਡ, ਜੇ ਮੰਗਿਆ ਹੀ ਤਾਂ ਉਹ ਵੀ ਦੂਸਰਿਆਂ ਵਾਸਤੇ। ਸਤਿਗੁਰੂ ਜੀ ਫਿਰ ਬਖਸ਼ਿਸ਼ਾਂ ਕਰਦੇ ਨੇ, ਮੰਝ ਪਿਆਰਾ ਗੁਰੂ ਕਉ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਾਗ ਲੰਘਣ ਹਾਰਾ। ਜਿਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਕਿ ਦੋਹੇ ਥਾ ਬਾਣੀ ਕਾ ਬੋਹੇ ਥਾ, ਬਾਣੀ ਦਾ ਜਹਾਜ਼ ਆਖਿਆ ਸੀ ਧੰਨ ਗੁਰੂ ਅਰਜਨ ਦੇਵ ਜੀ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਤੇ ਉਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਭਾਈ ਤੀਰ ਸਮਝ ਤੇ ਕਿਰਪਾ ਕੀਤੀ ਹੈ ਕਿ ਤੂੰ ਗੁਰੂ ਦਾ ਜਹਾਜ਼ ਹੈ, ਤੇ ਜਿਹੜਾ ਵੀ ਤੇਰੇ ਕੋਲ ਆਵੇਗਾ ਤੇਰੇ ਪਿਆਰ ਦੇ ਸਦਕਾ ਉਹ ਵੀ ਇਸ ਜਹਾਜ਼ ਤੇ ਚੜ ਕੇ ਜਿਹੜਾ ਉਹ ਪਾਰ ਲੰਘੇਗਾ। ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਥਾ ਜੱਗ ਲੰਘਣ ਹਾਰਾ। ਫਿਰ ਸਤਿਗੁਰੂ ਜੀ ਨੇ ਇੱਕ ਤਵੀ ਦਿੱਤੀ, ਮੈਂ ਮਿੰਟ ਤਾਂ ਜ਼ਰੂਰ ਇੱਕ ਦਾ ਵੱਧ ਲੈ ਰਿਹਾ, ਪਰ ਇਤਿਹਾਸ ਕੰਪਲੀਟ ਸੁਣਾਈਏ ਤਾਂ ਉਹਦਾ ਆਨੰਦ ਹੈ, ਕੁਛ ਲਾਹਾ ਮਿਲਦਾ ਏ ਸਿਰਫ ਇੱਕੋ ਮਿੰਟ। ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਿਰ ਉਹਨੂੰ ਇੱਕ ਲੋਹ ਦਿੱਤੀ, ਤਵੀ ਦਿੱਤੀ, ਏਡਾ ਤੀਰ ਸਮੰਡ, ਗੁਰੂ ਕਾ ਲੰਗਰ ਚਲਾ ਦੇ ਆਪਣੇ ਇਲਾਕੇ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਕਰ। ਉਹ ਲੋਹ ਅੱਜ ਵੀ ਕੰਗ ਮਾਈ ਦਾ ਵਿਖੇ ਪਈ ਹੈ। ਗੁਰੂ ਪਿਆਰੋ ਵਿਸ਼ੇਸ਼ਤਾ ਇਹ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਐਸੀ ਬਖਸ਼ਿਸ਼ ਵਰਤੀ ਕਿ ਉਹਦੇ ਤੇ ਭਾਵੇਂ ਕੁਆਂਟਲਾਂ ਵੱਧੀ ਜਿਹੜਾ ਪ੍ਰਸ਼ਾਦੇ ਪਕਾ ਲਓ ਤੁਸੀਂ, ਉਹਦੇ ਥੱਲੇ ਕਾਲਖ ਨਹੀਂ ਲੱਗਦੀ। ਅੱਜ ਵੀ ਤੁਸੀਂ ਜਾ ਕੇ ਉਸ ਲੋਹ ਦੇ ਦਰਸ਼ਨ ਕਰ ਸਕਦੇ ਹੋ। ਬਖਸ਼ਿਸ਼ਾਂ ਵਰਤਦੀਆਂ ਨੇ ਗੁਰੂ ਦੀਆਂ। ਜਿਹੜੇ ਸਾਡੇ ਬਹੁਤ ਸਾਰੇ ਜਿਹੜੇ ਅੱਜ ਦੇ ਅਜੋਕੇ ਜਿਹੜੇ ਨਾ ਸਾਇੰਸ ਦੀਆਂ ਗੱਲਾਂ ਕਰਦੇ ਨੇ, ਸਾਇੰਸ ਆਹ ਨਹੀਂ ਕਹਿੰਦੀ, ਉਹ ਨਹੀਂ ਕਹਿੰਦੀ, ਉਹ ਜੋ ਮਰਜ਼ੀ ਕਵੇ ਅਸੀਂ ਮੰਨਦੇ ਹਾਂ ਬਾਣੀ ਨੂੰ। ਪ੍ਰਭ ਭਾਵੈ ਬੈਨੋ ਸਾਸ ਤੇ ਰੱਖੇ ਸਤਿਗੁਰ ਮੇਰਾ ਮਾਰਜੀ ਵੱਲ ਹੈ। ਸਗੁਰੂ ਪਿਆਰਿਓ, ਗੁਰੂ ਸਭ ਕੁਝ ਕਰ ਸਕਦਾ ਏ। ਇੰਨੀਆਂ ਕੁ ਬੇਨਤੀਆਂ ਦੇ ਨਾਲ ਅਸੀਂ ਖਿਮਾ ਦੇ ਜਾ ਚੁੱਕਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਸੰਗਤ ਬਖਸ਼ਣ ਹਾਰ ਹੁੰਦੀ ਹੈ। ਸਾਡੀਆਂ ਭੁੱਲਾਂ ਨਾ ਚਿਤਾਰਿਓ, ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਦਿਓ, ਸਤਿਗੁਰੂ ਜੀ ਸਾਨੂੰ ਅੱਗੋਂ ਤੋਂ ਮਤ ਦੇ ਦੇਣ, ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਦੀ ਸਤਿਗੁਰੂ ਜੀ ਸੇਵਾ ਕਰਵਾਉਂਦੇ ਰਹਿਣ। ਸਮੁੱਚੀ ਸੰਗਤ ਦਾ ਧੰਨਵਾਦ ਹੈ ਕਿ ਤੁਸੀਂ ਇਤਿਹਾਸ ਦਾ ਮਾਣ ਕੀਤਾ, ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਸਾਰੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਦੇ ਚਰਨਾਂ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਵਿਸ਼ੇਸ਼ ਤੌਰ ਤੇ ਭਾਜੀ ਸੁਖਦੇਵ ਸਿੰਘ ਜੀ ਬੈਨੀਪਾਲ ਸਾਹਿਬ, ਮੇਰੇ ਇਹ ਵੱਡੇ ਭਰਾਤਾ ਨੇ, ਵੱਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿ ਸੰਗਤਾਂ ਦੀ ਸੇਵਾ ਕਰਨ ਦਾ ਇਹਨਾਂ ਨੇ ਮੈਨੂੰ ਮੌਕਾ ਬਖਸ਼ਿਆ। ਤੇ ਮੇਰੇ ਆਹ ਨੌਜਵਾਨ ਵੀਰ ਦੀ ਮੈਂ ਜ਼ਰੂਰ ਗੱਲ ਕਰਾਂਗਾ, ਧਾਲੀਵਾਲ ਸਾਹਿਬ, ਬੜੇ ਹੀ ਪਿਆਰ ਦੇ ਨਾਲ ਇਹਨਾਂ ਨੇ ਸੱਤੇ ਦਿਨ ਹੀ ਜਿਹੜਾ ਪ੍ਰੋਗਰਾਮ ਸੁਣਿਆ ਹੈ, ਇੱਕ ਅੱਧਾ ਦਿਨ ਸ਼ਹਿਰ ਵਿੱਚੋਂ ਗੈਰ ਹਾਜ਼ਰ ਰਹੇ, ਆ ਕੇ ਦੂਸਰੇ ਦਿਨ ਇਹਨਾਂ ਨੇ 21 ਰੁਪਏ ਰੋਜ਼ਾਨਾ ਦੇ ਇਹਨਾਂ ਦੇ ਜਿਹੜੇ ਨੇ ਉਹ ਇਹ ਇਤਿਹਾਸ ਨੂੰ ਸੁਣ ਕੇ ਸ਼ਬਦ ਆਪਣੀ ਜਿਹੜੀ ਪ੍ਰਗਟ ਕਰਦੇ ਨੇ। ਬਹੁਤ ਬਹੁਤ ਧੰਨਵਾਦ, ਸਮੁੱਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹਨਾਂ ਨੇ ਆਪਣੇ ਕੂਕਰਾਂ ਦੇ ਕੋਲੋਂ ਆਪਣੇ ਚਰਨਾਂ ਦੀ ਸੇਵਾ ਆਪ ਹੀ ਕਰਵਾ ਲਈ ਹੈ। ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ ਕੋਮਲ, ਪਿੰਡ ਨਵਾਂ ਪਿੰਡ ਦੋਨੇਵਾਲ, ਜ਼ਿਲ੍ਹਾ ਜਲੰਧਰ, ਸੁਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ, ਪਿੰਡ ਠੱਠਾ ਟਿੱਬਾ, ਜ਼ਿਲ੍ਹਾ ਕਪੂਰਥਲਾ, ਤੇ ਮੇਰੇ ਨਾਲ ਪਾਸੇ ਢਾਡੀ ਭਾਈ ਬਲਵਿੰਦਰ ਸਿੰਘ ਪ੍ਰੇਮੀ, ਪਿੰਡ ਲੋਹਾਰਾ, ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਬੀਬੀਪੁਰੀਆ, ਜਿਹਨੂੰ ਤੁਸੀਂ 1992 ਦੇ ਵਿੱਚ ਜੋ ਸਤਿਗੁਰੂ ਜੀ ਨੇ ਦਾਸ ਤੋਂ ਗੀਤ ਲਿਖਵਾਏ ਸਨ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਬਚ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੇ ਧੰਨ ਕਲਗੀ ਧਰ ਦੇ ਸ਼ੇਰ ਵੇਖੇ, ਦੁਨੀਆਂ ਦੇ ਮਰਦ ਦਲੇਰ ਵੇਖੇ, ਨਹੀਂ ਜ਼ਾਲਮ ਨੂੰ ਉਂਗਲਿਆ ਠੋਣ ਦਿੰਦੇ, ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਇਹ ਗੀਤ ਸਤਿਗੁਰੂ ਜੀ ਨੇ ਲਿਖਵਾਏ, ਹੰਸਰਾਜ ਨੇ ਗਾਏ, ਤੇ ਤੁਸੀਂ ਸਾਨੂੰ ਮਾਣ ਬਖਸ਼ਿਆ, ਤੇ ਉਸ ਸਮੇਂ ਤੋਂ ਲੈ ਕਰਕੇ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਆ ਰਹੇ ਹਾਂ। ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਆਓ ਫਤਿਹ ਦੀ ਸਾਂਝ ਪਾਈਏ, ਗੱਜ ਬਣ ਕੇ ਫਤਿਹ ਬੁਲਾਓ ਜੀ। ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ। ਪਰਮ ਸਤਿਕਾਰ ਜੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਪੰਜਾਬ ਦਾ ਇਨਾਮੀ ਜਥਾ, ਸਾਡੀ ਜਥਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੌੜ ਅਤੇ ਉਹਨਾਂ ਦਾ ਜਥਾ। ਉਹਨਾਂ ਨੂੰ ਹੁਣ ਸਨਮਾਨ ਕਰਨ ਲਈ ਮੈਂ ਬੇਨਤੀ ਕਰਦਾ ਭਾਈ ਸਾਹਿਬ ਭਾਈ ਅਮਰਿੰਦਰ ਸਿੰਘ ਬਾਜਵਾ ਜੀ ਅਤੇ ਕਮੇਟੀ ਮੈਂਬਰਾਂ ਨੂੰ ਅਤੇ ਸੰਗਤ ਮੈਂਬਰਾਂ ਨੂੰ ਭਾ, ਉਹਨਾਂ ਨੂੰ ਸਾਰੇ ਤੁਹਾਡੀ ਜਥੇ ਨੂੰ ਬੇਨਤੀ ਆ ਕੇ ਸਨਮਾਨ ਪ੍ਰਾਪਤ ਕਰਨ ਦੇ ਲਈ
2: ਬੋਲੇ ਸੋ ਨਿਹਾਲ।

ਸਭ ਦਾ ਹਾਰਦਿਕ ਧੰਨਵਾਦ ਜੀ ਤੇ ਫੋਟੋ ਤਾਂ ਮੈਂ ਕਰਾਉਂਦਾ ਇਹਦੇ ਨਾਲ ਫੋਟੋ ਨਹੀਂ ਕੀ ਧੰਨਵਾਦ ਜੀ ਮੈਂ ਹੁਣ ਸੂਚਨਾ ਕੋਈ ਨਹੀਂ ਦੇਣੀ ਇੱਕ ਮੂਵੀ ਦੀ ਅਤੇ ਇੱਕ ਸੁਣਾਉਣ ਹੈਗੀ 16 ਤਰੀਕ ਨੂੰ ਜੀ ਆਉਂਦੇ ਆ ਵੀਰਵਾਰ ਨੂੰ ਅਤੇ ਮੂਵੀ ਦਿਖਾਈ ਜਾਣੀ ਆਉਂਦੇ ਸ਼ਨੀਵਾਰ ਸ਼ਾਮ ਨੂੰ 6 ਵਜੇ ਲਾਇਬ੍ਰੇਰੀ 'ਚ ਐਤਵਾਰ ਨੂੰ 1 ਵਜੇ ਲਾਇਬ੍ਰੇਰੀ 'ਚ ਮੂਵੀ ਸਤਲੁਜ ਸਮੂਹ ਪਰਮ ਸਭ ਨੂੰ ਬੇਨਤੀ ਹੈ ਪਰਿਵਾਰ ਸਮੇਤ ਆ ਕੇ ਉਸ ਵਿੱਚ ਅਤੇ ਉਹ ਦੇਖੋ ਆਹ ਹੁਣ ਮੈਂ ਸਮਾਂ ਨਾ ਲਾਵਾਂ ਅਤੇ ਪਾਤਸ਼ਾਹ ਪਾਤਸ਼ਾਹ ਰਾਮ ਸਿੰਘ ਜੀ ਨੂੰ ਬੇਨਤੀ ਹੈ ਆਪਾਂ ਅਰਦਾਸ ਅੱਧਾ ਘੰਟਾ ਲੇਟ ਕਰ ਲਈ ਅੱਜ ਨਾ 10 ਮਿੰਟ ਸੱਚ 2:20 ਤੇ ਹੁਣ ਸੀ ਉਹ 2:30 ਵਜੇ ਹੋਵੇਗੀ ਸੰਗਤਾਂ ਨੂੰ ਸੰਗਤਾਂ ਪਾਸੋਂ ਮੈਂ ਆਪ ਨਿੱਜੀ ਤੌਰ 'ਤੇ ਖਿਮਾ ਮੰਗਦਾ 10 ਮਿੰਟ ਲੇਟ ਹੋਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

सत्संग जी बोलो जी वाहेगुरु वाहेगुरु। एक ओंकार श्री वाहेगुरु जी की फतेह। श्री भगवती जी चाहे वाशिवी पाचे दसवीं प्रथम भगवती समर कहे गुरु नानक लई त्याय फिर अंकित कुरते अमरदास रामदास सहाय अर्जुन हर गोविंद सिमर श्री हर राय श्री हर कृष्ण त्याय सर दुख जाए तेग बहादुर सिमरया कारण जावे सब थाई हुए सहाय दसवें पातशाह गुरु गोबिंद सिंह जी महाराज साहब थाई हुए सहाय दसम पातशाह पितरात्मक श्रू साहब श्री गुरु ग्रंथ साहब के पातदार का ध्यान करके घर सत बोलो जी वाहे। ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਝੱਪੀਆਂ ਝੱਪੀਆਂ ਜਿਹਨਾਂ ਨਾਮ ਝੱਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇਖ ਡਿਡ ਕੀਤਾ ਤੇ ਨਾ ਪਿਆਰ ਇੱਥੇ ਚਿਹਰਾ ਨਹੀਂ ਕਮਾਈ ਦਿੱਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਾਈਆਂ ਚੱਟੀਆਂ ਤੇ ਚੜੇ ਆ ਰਹੇ ਨਚਲਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਤੇ ਲੈ ਕੇ ਸਤਸੰਗ ਨਿਭਾਇਆ ਤੇ ਨਾ ਨਹੀਂ ਕਮਾਈ ਦਿੱਤੇ ਅੰਦਰ ਕੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਵਾ ਗੁਰਦੁਆਰਾ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾਸਤ ਕਾ ਧਰਮ ਸਿੱਖ ਹੋ ਗਿਆ ਜਾਂ ਜਾਂ ਗੁਰੂ ਖਾਲਸੇ ਸਾਹਿਬ ਦਰ ਚਰਿਆਏ ਦੇਖ ਦੇਖ ਫਤਿਹ ਬਿਰਦ ਕੀ ਪਹਿਸ਼ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਪੁੰਗੇ ਜੁਗ ਜੁਗਾ ਟਨ ਧਰਮ ਕਹਿ ਜਾਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਜੀ ਬਣਵਾਜ ਪੰਥੇ ਸਰਦਾਰ ਸਾਹਿਬ ਦਾ ਦਾਸ ਜੀ ਗੁਰਦੁਆਰਾ ਨਿਰਕਾਲਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਹਾਂ ਆਪਣੀ ਖਾਲਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਨਿਆਸਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਦਾ ਦਤਾਰ ਪਿਤਾ ਜੀ ਆਪ ਦੇ ਚਰਨ ਕਮਲਾਂ ਦੇ ਅਰਦਾਸ ਜੀ ਆਪ ਦੀ ਬਖਸ਼ਿਸ਼ ਹੋਏ ਦਤਾਰ ਜੀ ਅੱਜ ਐਤਵਾਰ ਦੇ ਹਫ਼ਤਾ ਵਾਰੀ ਛੋੜੇ ਕੀਰਤਨ ਦਰਬਾਰ ਆਪ ਦੇ ਚਰਨਾਂ ਵਿੱਚ ਸੱਜੇ ਨੇ ਜੋ ਜਰਾਗੀ ਸਿੰਘਾਂ ਨੇ ਪੁੱਤਰ ਬਾਣੀ ਦਾ ਕੀਰਤਨ ਗਾਇਨ ਕੀਤੇ ਵਿਦਵਾਨ ਜੀ ਨੇ ਕਿਸਾਬ ਚਾਰਾ ਕੀਤੀ ਗਿਆ ਤੁਹਾਡੀ ਜਸੇ ਨਿਵਾਰਾਂ ਗਾਹਕ ਸੰਗਤਾਂ ਨਿਹਾਰ ਕੀਤਾ ਕਿਰਪਾ ਕਰੋ ਕੋਈਆਂ ਭੁੱਲ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਬਾਣੀ ਸੋਧ ਕੇ ਸੱਚ ਕਰੋ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਅਪਣਾ ਦੀ ਬਾਦਾ ਕਰੋ ਜੀ ਅੱਗੋਂ ਤੋਂ ਸ਼ੁਰ ਤੇ ਮਿੱਤਰ ਬਾਣੀ ਚਾਰ ਬਲ ਬੁੱਧੀ ਬਖਸ਼ਿਸ਼ ਕਰੋ ਇਸ ਖੁਸ਼ ਵਿੱਚ ਆਸ ਪਾਸ ਇਸ ਖੁਸ਼ ਵਿੱਚ ਆਜਦਾਰ ਸਿਆਦਰ ਭਾਈ ਨਰਿੰਦਰਪਾਲ ਸਿੰਘ ਜਿਹਨਾਂ ਨੇ ਪਰਸੋਂ ਜੋ ਪਿੱਤਰ ਬਾਣੀ ਦੇ ਖਰੜ ਪਾਠ ਪ੍ਰਾਰੰਭ ਕਰਵਾਏ ਸਨ ਨਿਰਵਿਘਨਤਾ ਅੱਜ ਗੁਰੂ ਗੋਬਿੰਦ ਪਰਿਵਾਰ ਵੱਲੋਂ ਆਪਣੇ ਤੇਰਾ ਧੰਨਵਾਦ ਕਰ ਰਿਹਾ ਲੰਗਰਾਂ ਦੀ ਦੇਗਾਂ ਦੀ ਪ੍ਰਸ਼ਾਦ ਦੀ ਗਰੀਬ ਨਿਵਾਜ ਲਗਾਤਾਰ ਅਟੁੱਟ ਸੇਵਾ ਹੋ ਰਹੀ ਹੈ ਕਿਰਪਾ ਕਰੋ ਪਰਿਵਾਰ ਵੱਲੋਂ ਆਪਦੀ ਬਖਸ਼ੀਆਂ ਦਾ ਦਿੱਤਾਰ $5,000 ਆਪਦੇ ਚਾਲਾ ਭੇਟਾ ਕਿਤੇ ਪ੍ਰਵਾਨ ਕਰੋ ਕਮਾਈਆਂ ਸਫਲ ਕਰੋ ਕਾਰਜਵਾਦ ਦਿੱਤਾਰ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ ਤੇ ਹਮੇਸ਼ਾ ਵਾਸਤੇ ਚਾਲੀ ਵਾਰ ਬਖਸ਼ਿਸ਼ ਕਰਕੇ ਆਪਣੇ ਸੇਵਕਾਂ ਇਸ ਤਰ੍ਹਾਂ ਸੇਵਾ ਲੈਣ ਦੀ ਵਾਦਾ ਕਰਦੇ ਰਹਿਣਾ ਦਿੱਤਾਰ ਕਿਰਪਾ ਕਰੋ ਜੀ ਹਿਮਾਇਤ ਪਰਿਵਾਰ ਵੱਲੋਂ ਬੇਨਤੀ ਹੈ ਕਿ ਬੱਚਿਆਂ ਨੂੰ ਉੱਚੀ ਵਿਦਿਆ ਦਾਤ ਬਖਸ਼ਿਸ਼ ਕਰਨੀ ਅਤੇ ਬੱਚਿਆਂ ਦੇ ਵਿਆਹ ਸਮੇਂ ਅਕਸਰ ਆਪਣੇ ਸੇਵਕਾਂ ਦੀ ਸਿਆਦਾ ਬਖਸ਼ਿਸ਼ ਕਰਕੇ ਸਾਰੇ ਕਾਰਜ ਨਿਰਵਿਘਨਤਾ ਸਾਹਿਬ ਦੀ ਕਿਰਪਾਲਤਾ ਕਰੋ ਜੀ ਦਿੱਤਾਰ ਕਿਰਪਾ ਕਰੋ ਪਰਿਵਾਰ ਦੀਆਂ ਸ਼ੁਭ ਕਾਮਨਾਵਾਂ ਸੰਬੰਧਾਂ ਪੂਰੀਆਂ ਕਰੋ ਸਾਰੇ ਪਰਿਵਾਰ ਦੀ ਤੰਦਰੁਸਤ ਚਾਰਜ ਕਲਾ ਕਰੋ ਬੱਚਿਆਂ ਨੂੰ ਉੱਚੀ ਵਿਦਿਆ ਜਾਲ ਵਿਸ਼ਵਾਸਦਾ ਕਰੋ ਜੀ ਗੁਰੂ ਜੀ ਨਿਵਾਸ ਜਿੱਥੇ ਅੱਜ ਆਪ ਦਰ ਕੇ ਸਕਦਾ ਹੈ ਹੁਣ ਜਿੰਦਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਮਾਲਕ ਹਾਜ਼ਰ ਦਾਰ ਪ੍ਰਵਾਨ ਕਰੋ ਅਕੀਬ ਨਿਵਾਸ ਅਸ਼ੀਤ ਕੁਮਾਰ ਸਿੰਘ ਜੋ ਕਿ ਹਸਪਤਾਲ ਵਿੱਚ ਲੱਗੀ ਦਾਖਲ ਇਤਾਰ ਜੀ ਉਹਨੇ ਦੇਹ ਰੋਗਤਾ ਵਾਸਤੇ ਪਰਿਵਾਰ ਨੂੰ ਬੇਨਤੀ ਕਰਦੇ ਹਾਂ ਮਿਹਨਤ ਮੈਂ ਬੇਟਾ ਚੰਨਾ ਪ੍ਰਵਾਨ ਕਰੋ ਜੀ ਕੀ ਨਿਵਾਸ ਚੰਦਰ ਸਿੰਘ ਪਰਿਵਾਰ ਚੜ੍ਹਦੀ ਕਲਾ ਵਾਸਤੇ ਕੀ ਨਿਵਾਸ ਆਪ ਜਾਣਾ ਬੇਟਾ ਕਰਦੇ ਪ੍ਰਵਾਨ ਕਰੋ ਜੀ ਤੇਜਸ ਮਸ਼ੀਨ 16 ਸਾਲਾਂ ਦੇ ਜਨਮ ਦਿਨ ਤੇ ਪਰਿਵਾਰ ਨੂੰ ਬੇਨਤ ਮੈਂ ਬੇਟਾ ਚੰਨਾ ਪ੍ਰਵਾਨ ਕਰੋ ਜੀ ਏਕਤਾ ਬੇਦੀ ਦੇ ਜਨਮ ਦਿਨ ਤੇ ਪਰਿਵਾਰ ਨੂੰ ਬੇਨਤ ਮੈਂ ਬੇਟਾ ਚੰਨਾ ਪ੍ਰਵਾਨ ਕਰੋ ਜੀ ਕੀ ਨਿਵਾਸ ਭਾਈ ਜਸਵੀਰ ਸਿੰਘ ਚੰਦਰ ਪਰਿਵਾਰ ਦੀ ਸੁਰੱਖਿਆ ਦੀ ਚਾਰਜ ਕਲਾ ਵਾਸਤੇ ਬੇਨਤ ਮੈਂ ਲਗਾ ਦਿੱਤਾ ਪ੍ਰਵਾਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਸ ਆਧਾਰ ਕਾਰਡ ਦੇ ਸੇਵਕ ਭਾਈ ਹਰਤੇਜ ਸਿੰਘ ਜੀ ਦੇਹ ਰੋਗਤਾ ਵਾਸਤੇ ਬੇਨਤ ਮੈਂ ਲਗਾ ਦਿੱਤਾ ਪ੍ਰਵਾਨ ਕਰੋ ਜੀ ਗੁਰੂ ਗਰੀਬ ਨਿਵਾਸ ਭਾਈ ਜੋਗਾ ਸਿੰਘ ਜੀ ਦੇ ਜਨਮ ਦਿਨ ਤੇ ਪਰਿਵਾਰ ਨੂੰ ਬੇਨਤ ਮੈਂ ਬੇਟਾ ਪ੍ਰਵਾਨ ਕਰੋ ਜੀ ਭਾਈ ਸੁਰਜੀਤ ਸਿੰਘ ਵੱਲੋਂ ਵਾਹਿਗੁਰੂ ਦਾ ਧੰਨਵਾਦ ਕਰਦੇ ਬੇਨਤ ਮੈਂ ਰਖਾ ਦੇ ਪ੍ਰਵਾਨ ਕਰੋ ਜੀ ਗਰੀਬ ਨਿਵਾਜ ਵਰਨ ਜੀ ਵੱਲੋਂ ਵਾਹਿਗੁਰੂ ਦਾ ਧੰਨਵਾਦ ਕਰਦੇ ਬੇਨਤ ਮੈਂ ਬੇਟਾ ਕਰਦੇ ਪ੍ਰਵਾਨ ਕਰੋ ਜੀ ਰਜੇਸ਼ ਵਸੀ ਅਤੇ ਗਰੀਬ ਨਿਵਾਜ ਕਲੇਮੈਂਟ ਵੱਲੋਂ ਸਰਜਰੀ ਸਫਲ ਹੋਣ ਤੇ ਧੰਨਵਾਦ ਕਰਦੇ ਬੇਨਤ ਮੈਂ ਬੇਟਾ ਪ੍ਰਵਾਨ ਕਰੋ ਜੀ ਨਿਵਾਜ ਭਾਈ ਵਰਨ ਜੀ ਡੈਡੀ ਲਈ ਇੰਗਲੈਂਡ ਜਾ ਰਹੇ ਨੇ ਗਰੀਬਾਜ ਆਪਣੇ ਸੇਵਕਾਂ ਦੀ ਗਰੀਬ ਨਿਵਾਜ ਕਾਮਯਾਬੀ ਵਾਸਤੇ ਬੇਨਤੀ ਕਰਦੇ ਬੇਨਤ ਮੈਂ ਬੇਟਾ ਕਰਦੇ ਪ੍ਰਵਾਨ ਕਰੋ ਜੀ ਸੋਖੀ ਪਰਿਵਾਰ ਵਿਰਤੀ ਪਰਿਵਾਰ ਸੁੱਖ ਪਰਿਵਾਰ ਪਰਿਵਾਰ ਦੀ ਚੜ੍ਹ ਕਲਾ ਵਾਸਤੇ ਬੇਨਤ ਮੈਂ ਬੇਟਾ ਕਰਦੇ ਚੰਨਾ ਪ੍ਰਵਾਨ ਕਰੋ ਜੀ ਬੀਬੀ ਅਮਰਜੀਤ ਕੌਰ ਪਰਿਵਾਰ ਦੀ ਚੜ੍ਹ ਕਲਾ ਵਾਸਤੇ ਬੇਨਤ ਮੈਂ ਖਾਦਰੇ ਪ੍ਰਵਾਨ ਕਰੋ ਜੀ ਭਾਈ ਰਜਨੀਸ਼ ਸਿੰਘ ਗਿਰੀਮਤ ਨੇਜਾ ਪਰਿਵਾਰ ਦੀ ਚੜ੍ਹ ਕਲਾ ਵਾਸਤੇ ਬੇਨਤ ਮੈਂ ਬੇਟਾ ਕਰਦੇ ਪ੍ਰਵਾਨ ਕਰੋ ਜੀ ਭਾਈ ਗੁਰਦਾਵਰ ਸਿੰਘ ਚਾਹਲ
जो आदिचादी के वास्ते बिल्कुल मैं पैदा प्रवान करो जी, तार कृपा करो, बख्श करो तार, इन्होंने सारे पुराण दिया शुभकामना वास्ते पूजा करो, कमाइया सबल करो, कार्यवाद बख्शो, सारे पुराण चंद चल चल करने की वादा करो जी, गुरु जी नवाज मेहर करो, अमृत वेड़े तो लैके दाते साहब संतान की हाजिर दर प्रवान करो, घड़िया लिखे लाओ संतान का दर दिते पेटा प्रवान शुभकामना पूर्ण करो जी, जी नवाज कृपा करो तार आप चरण सेवा कर डाली सिंह सिंगड़िया तंदुरुस्ती बख्शो, चाडी कला बख्शो, जो सदा ये अपने चरण सेवा दी भावना बखने पालता करो, गरीब नवाज कृपा करो दार जी मेहर करो, आप खालसा पंथ सिख कौम एक तरफा प्यार जी बख्शे करके सतंत्र दास बख्शो, चरण जोड़ो जमान का प्यार कृपालता करो दार, जमान का प्यार बख्शे करके हर मैदान जवान फते कृपालता करो जी, गुरु जी नवाज मेहर करो, दूर तरह बैठिया लग करता की सरण करिए सारी संगत हाजी प्रणा चलो घड़िया लेखे लाओ सारा अपनी कृपा की संगत तू बख्शे ने संगत आप चरण धनबाद करते हैं, शुक्रिया अदा करते हैं बेहद माया ऑनलाइन गुरु घर गुरु घर सेवा संगत हर संगत माए पेटा के चरण प्रवान करो, बस आप सेवा कमाइया सवल करो, कार्य वाद सब श्रद्धा दिन शुभकामना सबा पूरिया करो जी, दस दर गुणा सब सच्चे महाराज बख्श करो, वेण बोलिया सबके जाना किस तरह की अरदास दतार हूं पितर गुनामे बख्श करो, उपरंत बाद पैद की रमता वास रहा कार सुहार के चरण सुना जी बनाओ शोधे पितर सारा की बात दता सही प्यारे मेरा दिल अपने आपका नाम दता हुआ नानक नाम चाची करा तेरे भाने वाहेगुरु जी का खालसा वाहेगुरु।

ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝਿਆ ਗੁਰ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ ਪਾਰ ਵੈਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇ

ਪਰਮ ਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਵੇਰ ਦੇ ਦੀਵਾਨ ਦੀ ਜੋ ਸਮਾਪਤੀ ਦੇ ਦਾਸ ਅਤੇ ਬਾਅਦ ਦੁਪਹਿਰ ਦਾ ਦੀਵਾਨ ਸ਼ੁਰੂ ਹੋ ਗਿਆ ਹੁਣ, ਅਤੇ ਦੋ ਸੂਚਨਾਵਾਂ ਸਾਂਝੀਆਂ ਕਰ ਲਵਾਂ। ਇੱਕ ਤਾਂ 16 ਤਰੀਕ ਨੂੰ ਸੰਗਰਾਂਦ ਹੈ ਅਤੇ ਨਾਲ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਦਿਨ ਵੀ ਉਹੀ ਹੈ, 16 ਨੂੰ ਵੀਰਵਾਰ ਹੈਗਾ। ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਦਰਬਾਰ ਹੋਣਗੇ, ਅਤੇ 18 ਨੂੰ ਸ਼ਨੀਵਾਰ ਨੂੰ ਆਪਾਂ ਮੂਵੀ ਸਤਲੁਜ ਜੋ ਪੜ੍ਹੀ ਦਿਖਾਈ ਜਾਣੀ ਹੈ ਗੁਰੂ ਘਰ ਲਾਇਬ੍ਰੇਰੀ ਦੇ ਵਿੱਚ ਸ਼ਾਮ ਦੇ 6 ਵਜੇ 18 ਤਰੀਕ ਨੂੰ ਸ਼ਨੀਵਾਰ ਨੂੰ। ਫਿਰ ਦੂਸਰੀ ਵਾਰੀ ਵੀ ਫ੍ਰੀ ਦਿਖਾਈ ਜਾਣੀ ਹੈ ਐਤਵਾਰ ਨੂੰ 19 ਤਰੀਕ ਨੂੰ 1 ਵਜੇ ਦੁਪਹਿਰੇ, ਉਹ ਵੀ ਲਾਇਬ੍ਰੇਰੀ ਵਿੱਚ ਹੀ ਹੈਗੀ ਆ। ਪਰ ਸਿਹਤ ਆ ਕੇ ਆਪ ਜੀ ਨੇ ਜ਼ਰੂਰ ਉਸ ਤੋਂ ਲਾਭ ਉਠਾਉਣਾ। ਆਓ ਹੁਣ ਆਪਾਂ ਕੀਰਤਨ ਸਾਹਿਬ ਨੂੰ ਕਰੀਏ, ਪਾਤਸ਼ਾਹ ਪਰਸ਼ਪਾਲ ਸਿੰਘ ਜੀ ਤੇ ਜਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਮਾਲਕ ਜੀ ਐਸੀ ਅਵਸਥਾ ਐਸੀ ਕਿਰਪਾ ਕਰੀ ਗਾ ਵੀ ਹੈ, ਸੁਣਿਆ ਮਨ ਰੱਖੇ ਭਾਵ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਹਿਰਦਾ ਰੂਪੀ ਕਰ, ਸੰਸਾਰ ਰੂਪੀ ਕਰ ਹੋਵੇ, ਉੱਥੇ ਕੇਵਲ ਤੇ ਕੇਵਲ ਤੇਰਾ ਨਾਮ ਦਾ ਵਾਸਾ ਹੋਵੇ, ਜਿੱਥੇ ਕੇਵਲ ਤੇ ਕੇਵਲ ਸੁੱਖ ਹੈ। ਸਤਿਗੁਰ ਪਾਤਸ਼ਾਹ ਕਹਿ ਰਹੇ ਨੇ ਕਿ ਭਾਈ ਉਹਦੇ ਨਾਲ ਜੁੜਿਆ ਰਹੇ, ਜੇ ਉਹਦੇ ਨਾਲ ਜੁੜੇ ਰਹੇ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਸਤਿਗੁਰ ਨੂੰ ਜਿਹਾ ਕੋ ਇੱਛਦਾ ਤੇਹਾ ਫਲ ਪਾਏ ਕੋਈ। ਸੋ ਇੰਨੀ ਸੇਵਾ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਚ ਕਦੀ ਖਿਮਾ ਕਰਨੀ। ਆਓ ਅਗਲੇ ਪ੍ਰੋਗਰਾਮ ਕੀਰਤਨ ਦੇ ਸਰਵਣ ਕਰੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ, ਉਹਨਾਂ ਦੇ ਜਿੱਥੇ ਪਾਸੋਂ ਅਗਲੇ ਕੀਰਤਨ ਸਰਵਣ ਕਰੀਏ। ਦਾਸ ਰਫਤੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

point of view.

ਦੀ ਸੇਵਾ ਪ੍ਰਵਾਨ ਕਰਨੀ ਜੀ ਫੁੱਲਾਂ ਚੁੱਪਾਂ ਦੀ ਕਿਵਾ ਆ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਤਿੰਨਾਂ ਦੇ ਰਾਗੀ ਜਿੱਥੇ ਪਾਸੋਂ ਪਾਵਨ ਪਵਿੱਤਰ ਕੀਰਤਨ ਸਰਵਨ ਕਰੀਏ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ।

ਜਿਵੇਂ ਮਾਂ ਬਾਪ ਆਪਣੇ ਪਰਿਵਾਰ ਬੱਚਿਆਂ ਨੂੰ ਸੰਭਾਲਦੇ ਨੇ, ਮਾਂ ਬਾਪ ਸਾਨੂੰ ਨਜ਼ਰ ਆਉਂਦੇ ਨੇ ਕਿ ਮੇਰੀ ਮਾਂ ਹੈ, ਮੇਰਾ ਬਾਪ ਹੈ, ਮੇਰੀ ਭੈਣ ਹੈ, ਮੇਰਾ ਭਰਾ ਹੈ। ਪਰ ਉਹ ਮਾਲਕ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ,

ਗਣਨਾ ਹੋਈ। ਸਾਰੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਹੈ, ਸਾਰੇ ਉਹਦੇ ਬੱਚੇ ਹਨ। ਪਰ ਸਾਹਿਬ ਜੀ ਨੇ ਕਹਿ ਦਿੱਤਾ, ਪ੍ਰਭ ਰਖਵਾਲੇ, ਉਹ ਪ੍ਰਭੂ ਮੇਰਾ ਮਾਈ ਬਾਪ ਹੈ, ਮੇਰਾ ਰਖਵਾਲਾ ਹੈ, ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ, ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਇਹੋ ਜਿਹੀਆਂ ਬਖਸ਼ਿਸ਼ਾਂ ਕਰਕੇ ਉਹ ਮਾਲਕ ਸਾਨੂੰ ਨਿਵਾਜਦਾ ਹੈ। ਅਸੀਂ ਵੱਡ ਭਾਗੇ ਹਾਂ ਕਿ ਮਾਲਕ ਦੀ ਬਾਣੀ ਦਾ ਆਨੰਦ ਮਾਣਦੇ ਹਾਂ ਤੇ ਇਸ ਬਾਣੀ ਨਾਲ ਜੁੜ ਕੇ। ਸਾਹਿਬ ਜੀ ਕਹਿੰਦੇ ਨੇ, ਜਾ ਕੇ ਸਿਮਰਨ ਨਹੀਂ ਸੰਤਾਪ, ਸੱਚ ਪਰਮੇਸ਼ਰ ਨਿਤ ਨਵਾ, ਗੁਰ ਕਿਰਪਾ ਤੇ ਨਿਤ ਚਵਾ। ਉਹ ਪਰਿਪੂਰਨ ਪਰਮੇਸ਼ਰ, ਜਿਵੇਂ ਕਿ ਬੱਚੇ ਲਈ ਮਾਂ ਬਾਪ ਹਰ ਰੋਜ਼ ਨਿਤ ਨਵੇਂ ਹੁੰਦੇ ਨੇ, ਜਦੋਂ ਮਾਂ ਬਾਪ ਦੇ ਦੀਦਾਰ ਬੱਚੇ ਨੂੰ ਹੁੰਦੇ ਨੇ, ਛੋਟੇ ਬੱਚੇ ਨੂੰ ਸੁੱਤਾ ਉੱਠਦਾ ਹੈ, ਉਹਦਾ ਜਿਹੜਾ ਚਿਹਰਾ ਹੈ ਖਿੜ ਜਾਂਦਾ ਹੈ, ਖੁਸ਼ ਹੁੰਦਾ ਹੈ ਕਿ ਮੇਰੀ ਮਾਂ, ਮੇਰਾ ਬਾਪੂ ਮੇਰੇ ਕੋਲ ਹੈ। ਜੇ ਕੋਲ ਜੇ ਨਾ ਨਜ਼ਰ ਆਉਣ, ਬੱਚਾ ਸੋ ਕੇ ਉੱਠ ਜਾਏ ਤੇ ਬੱਚੇ ਦੀ ਨਿਗਾਹ ਇੱਧਰ ਉੱਧਰ ਜਾਂਦੀ ਹੈ, ਪਰ ਉਸ ਤੋਂ ਬਾਅਦ ਹੁੰਦਾ ਕੀ ਹੈ, ਬੱਚਾ ਘਬਰਾ ਜਾਂਦਾ ਹੈ, ਰੋਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਇਹ ਮਨੁੱਖ ਹੈ, ਜਦੋਂ ਤੱਕ ਪਰਮੇਸ਼ਰ ਦੇ ਨਾਮ ਦਾ ਸਹਾਰਾ ਹੈ, ਉਹਦੀ ਓਟ ਹੈ, ਫਿਰ ਇਸ ਨੂੰ ਡਰਨ ਦੀ ਲੋੜ ਨਹੀਂ। ਜਿਸਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰਨਾ ਸਕਦੇ ਕੋਈ, ਫਿਰ ਇਹੋ ਜਿਹੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਹਨ। ਵਡਭਾਗੇ ਹਾਂ, ਮਾਲਕ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਸਤਿਗੁਰੂ ਜੀ ਕਿਰਪਾ ਕਰਨ। ਇਸੇ ਤਰ੍ਹਾਂ ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ, ਇੰਝ ਜਾਣੋ ਕਿ ਮੇਰਾ ਮਾਂ ਬਾਪ ਸਭ ਕੁਛ ਉਹ ਵਾਹਿਗੁਰੂ ਹੈ। ਕਿਉਂਕਿ ਮਾਂ ਬਾਪ ਓਹਲੇ ਹੋ ਸਕਦੇ ਨੇ, ਬੱਚੇ ਨੂੰ ਮਾਂ ਬਾਪ ਨਜ਼ਰ ਨਹੀਂ ਆਉਂਦੇ ਤੇ ਮਾਂ ਬਾਪ ਨੂੰ ਬੱਚਾ ਨਜ਼ਰ ਨਹੀਂ ਆਉਂਦਾ, ਪਰ ਦਿਲੋਂ ਪੁੱਛੋ, ਮਾਂ ਬੇਸ਼ੱਕ ਕੰਮ ਕਾਜ ਕਰਦੀ ਰਹੇ, ਫਿਰ ਉਹਦਾ ਜਿਹੜਾ ਚਿੱਤ ਹੈ ਆਪਣੇ ਬੱਚੇ ਦੇ ਵਿੱਚ ਰਹਿੰਦਾ ਹੈ, ਕੰਮ ਕਰਦੀ ਰਹੇਗੀ, ਪਰ ਉਹਦਾ ਜਿਹੜਾ ਮਨ ਹੈ ਉਹ ਬੱਚੇ ਦੇ ਵਿੱਚ ਟਿਕਿਆ ਰਹਿੰਦਾ ਹੈ। ਮੇਰਾ ਬੱਚੇ ਦੀ ਆਵਾਜ਼ ਰੋਣ ਦੀ ਮਾੜੀ ਜਿਹੀ ਆਈ ਜਾਂ ਥੋੜ੍ਹੀ ਜਿਹੀ ਆਵਾਜ਼ ਆਈ ਤੇ ਮਾਂ ਦੌੜ ਕੇ ਜਾਂਦੀ ਹੈ। ਇਸੇ ਤਰ੍ਹਾਂ ਉਹ ਮਾਲਕ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਸੀਂ ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਸਾਹਿਬ ਜੀ ਤੇ ਇਹ ਕਹਿੰਦੇ ਨੇ, ਚਤੁਰ ਦਿਸ਼ਾ ਕੀ ਨੋਬਲ ਆਪਣਾ ਸਿਰ ਉੱਪਰ ਕਰਤਾ ਰਿਹੋ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾ ਰਿਹੋ। ਹਰ ਇੱਕ ਪਲ ਮਨੁੱਖ ਚਾਰੇ ਦਿਸ਼ਾ ਵਿੱਚ ਘੁੰਮਦਾ ਹੈ ਤੇ ਉਹਦਾ ਸਾਈ ਕੌਣ ਹੈ, ਰੱਖਣ ਵਾਲਾ ਉਹ ਮਾਲਕ ਪਰਿਪੂਰਨ ਪਰਮੇਸ਼ਰ ਪਿਆਰਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੀ ਗੋਦ ਦਾ ਆਨੰਦ ਮਿਲਦਾ ਰਹੇ ਤੇ ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਮਾ ਬਾਣੀ ਦੇ ਨਾਲ ਜੁੜ ਕਰਕੇ ਸਾਡਾ ਸਾਰਿਆਂ ਦਾ ਉਧਾਰ ਹੋ ਜਾਏ। ਸੋ ਹੁਣ ਆਪ ਜੀ ਦੇ ਸਨਮੁੱਖ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਤਿੰਨਾਂ ਪਾਸੋਂ ਆਪ ਜੀ ਬੰਗਲਾ ਸਾਹਿਬ ਵਾਲੇ, ਤਿੰਨਾਂ ਪਾਸੋਂ ਆਪ ਜੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ, ਭੁੱਲਾ ਚੁੱਕਾ ਦੀ ਖੀਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।